0: SBS, a world of difference. You're with SBS Punjabi on mobile, online, and on radio.
1: Tusi SBS Punjabi naal mobile, online, ade radio dwara jude ho.
2: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ ਅਤੇ ਲੈ ਕੇ ਹਾਜ਼ਰ ਹੋ ਚੁੱਕਾ ਹਾਂ ਅੱਜ ਦਾ SBS ਦਾ ਪੰਜਾਬੀ ਰੇਡੀਓ ਪ੍ਰੋਗਰਾਮ। ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ, ਸਲਾਮ, ਨਮਸਕਾਰ। ਕੀ ਹਾਲ ਚਾਲ ਨੇ ਤੁਹਾਡੇ ਅਤੇ ਕਿਵੇਂ ਲੰਘ ਰਿਹਾ ਹੈ ਦਿਨ? ਦਿਨ ਹੈ ਮੰਗਲਵਾਰ ਦਾ, ਤਾਰੀਖ ਹੋ ਚੁੱਕੀ ਹੈ 9 ਜੂਨ 2026। ਆਓ ਪ੍ਰੋਗਰਾਮ ਦੀ ਸ਼ੁਰੂਆਤ ਵਿੱਚ ਯਾਦ ਕਰ ਲੈਂਦੇ ਹਾਂ ਉਹਨਾਂ ਲੋਕਾਂ ਨੂੰ ਜੋ ਇਸ ਜ਼ਮੀਨ ਦੇ ਅਸਲ ਮਾਲਕ ਨੇ। ਅਸੀਂ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਮਾਣ ਦਿੰਦੇ ਹਾਂ ਜਿਨ੍ਹਾਂ ਦੀ ਧਰਤੀ ਤੋਂ ਅਸੀਂ ਅੱਜ ਦਾ ਇਹ ਪ੍ਰੋਗਰਾਮ ਪੇਸ਼ ਕਰ ਰਹੇ ਹਾਂ। ਪੰਜਾਬੀ ਪ੍ਰੋਗਰਾਮ ਕੁਲੀਨ ਰਾਸ਼ਟਰ ਦੇ ਵਰੁੰਜਰੀ ਵੋਈ ਵਰਗ ਲੋਕਾਂ ਅਤੇ ਉਹਨਾਂ ਦੇ ਬਜ਼ੁਰਗਾਂ ਦੀਆਂ ਮੌਜੂਦਾ ਅਤੇ ਪੁਰਾਣੀਆਂ ਪੁਸ਼ਤਾਂ ਨੂੰ ਸਤਿਕਾਰ ਦਿੰਦਾ ਹੈ। ਅਸੀਂ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਜ਼ਮੀਨਾਂ ਦੇ ਉਹਨਾਂ ਸਾਰੇ ਰਵਾਇਤੀ ਮਾਲਕਾਂ ਨੂੰ ਵੀ ਆਪਣਾ ਸਤਿਕਾਰ ਪੇਸ਼ ਕਰਦੇ ਹਾਂ ਜਿੱਥੋਂ ਤੁਸੀਂ ਅੱਜ ਦਾ ਸਾਡਾ ਇਹ ਪ੍ਰੋਗਰਾਮ ਸੁਣ ਰਹੇ ਹੋ। ਚੱਲਦੇ ਪ੍ਰੋਗਰਾਮ ਦੌਰਾਨ ਤੁਸੀਂ ਮੈਨੂੰ ਮੈਸੇਜ ਭੇਜ ਸਕਦੇ ਹੋ 04939997 ਤੇ, ਯਾਨੀ ਕਿ 04397997 ਤੇ ਆਪਣੇ ਨਾਮ ਦੇ ਨਾਲ। ਆਓ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਅੱਜ ਦੇ ਸਾਡੇ ਪ੍ਰੋਗਰਾਮ ਬਾਰੇ ਕਿ ਅੱਜ ਦੇ ਸ਼ੋਅ ਵਿੱਚ ਕੀ ਕੁਝ ਹੋਵੇਗਾ ਖਾਸ। ਸਭ ਤੋਂ ਪਹਿਲਾਂ ਦੇਸ਼, ਦੁਨੀਆ ਅਤੇ ਪੰਜਾਬ ਤੋਂ ਖਬਰਸਾਰ। ਪਹਿਲੀ ਰਿਪੋਰਟ ਦੇ ਵਿੱਚ ਗੱਲ ਹੋਵੇਗੀ ਕਿ ਕਿਵੇਂ ਨਸ਼ਿਆਂ ਖਿਲਾਫ ਲੜਾਈ ਅਤੇ ਵਪਾਰਕ ਹਿੱਤਾਂ ਨੇ ਜੋੜੇ ਪ੍ਰਸ਼ਾਂਤ ਅਤੇ ਲਾਤੀਨੀ ਅਮਰੀਕੀ ਦੇਸ਼। ਫਿਰ ਹਰ ਮੰਗਲਵਾਰ ਦੀ ਤਰ੍ਹਾਂ ਲੈਂਦੇ ਪੰਜਾਬ ਦੀ ਖਬਰਸਾਰ ਨਾਲ ਪੇਸ਼ ਕਰਾਂਗੇ ਪਾਕਿਸਤਾਨ ਡਾਇਰੀ। ਫਿਰ ਇੰਟਰਵਿਊ ਸੈਗਮੈਂਟ ਦੇ ਵਿੱਚ ਗੱਲ ਕਰਵਾਵਾਂਗੇ ਹਰਵਿੰਦਰ ਜੀ ਦੇ ਨਾਲ, ਜੋ ਕਹਿੰਦੇ ਨੇ ਕਿ ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਵਿੱਚ ਘਰੇਲੂ ਹਿੰਸਾ ਸਬੰਧੀ ਆਪਣੇ ਪਰਿਵਾਰ ਨਾਲ ਗੱਲਬਾਤ ਕਰਨ ਲਈ ਆਤਮ ਵਿਸ਼ਵਾਸ ਦੀ ਕਮੀ ਵੱਡਾ

ਰਨੇ ਹਰਵਿੰਦਰ ਜੈਨ ਜੀ ਘਰੇਲੂ ਹਿੰਸਾ ਅਤੇ ਜਿਸਮਾਨੀ ਹਿੰਸਾ ਬਾਰੇ ਔਰਤਾਂ ਨੂੰ ਜਾਗਰੂਕ ਕਰਨ ਲਈ ਸਰਗਰਮੀ ਨਾਲ ਕੰਮ ਕਰ ਰਹੇ ਨੇ। ਨਾਲ ਦੀ ਨਾਲ ਸ਼ੋਅ ਵਿੱਚ ਚੱਲਣਗੇ ਪੰਜਾਬੀ ਗੀਤ ਵੀ। ਤੁਸੀਂ ਵੀ ਦਿਓ ਮੇਰਾ ਸਾਥ ਅਤੇ ਕਰ ਦਿਓ ਮੈਸੇਜ 0439 799 799 ਤੇ। ਫਿਲਹਾਲ ਆਓ ਚੱਲਦੇ ਹਾਂ ਅੱਜ ਦੀਆਂ ਖਾਸ ਖਬਰਾਂ ਵੱਲ।

0: SBS ਪੰਜਾਬੀ ਦੇ ਅੱਜ ਦੇ ਖਬਰਨਾਮੇ ਵਿੱਚ ਤੁਹਾਡਾ ਸਵਾਗਤ ਹੈ। ਤਾਰੀਖ 9 ਜੂਨ 2026 ਦਿਨ ਮੰਗਲਵਾਰ ਦਾ। ਮੈਂ ਹਾਂ ਪੁਨੀਤ ਟਿੰਗਰਾ। ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਅੱਜ ਦੀ ਸਭ ਤੋਂ ਵੱਡੀ ਖਬਰ ਹੈ ਫਿਲੀਪੀਨਸ ਤੋਂ, ਜਿੱਥੇ ਫਿਲੀਪੀਨਸ ਦੇ ਦੱਖਣੀ ਹਿੱਸੇ ਵਿੱਚ ਆਏ 3.8 ਤੀਬਰਤਾ ਵਾਲੇ ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 35 ਹੋ ਗਈ ਹੈ, ਜਦਕਿ 144 ਤੋਂ ਵੱਧ ਲੋਕ ਜ਼ਖਮੀ ਹੋਏ ਨੇ। 4 ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਅਤੇ ਖੋਜ ਅਤੇ ਬਚਾਅ ਕਾਰਜ ਜਾਰੀ ਨੇ। ਇਹ ਭੂਚਾਲ ਕੱਲ ਸਵੇਰੇ ਸਰੰਗਾਨੀ ਸੂਬੇ ਦੇ ਤੱਟ ਤੋਂ ਲਗਭਗ 20 ਕਿਲੋਮੀਟਰ ਦੂਰ ਆਇਆ ਸੀ, ਜਿਸ ਦੇ ਝਟਕੇ ਪੂਰੇ ਮਿੰਡਨਾਓ ਅਤੇ 420 ਕਿਲੋਮੀਟਰ ਦੂਰ ਇੰਡੋਨੇਸ਼ੀਆ ਦੇ ਸੁਲਾਵੇਸੀ ਟਾਪੂ ਤੇ ਸਥਿਤ ਮੰਦਾਡੋ ਸ਼ਹਿਰ ਵਿਚ ਵੀ ਜ਼ੋਰਦਾਰ ਤਰੀਕੇ ਨਾਲ ਮਹਿਸੂਸ ਕੀਤੇ ਗਏ। ਸਥਾਨਕ ਨਿਵਾਸੀਆਂ ਦਾ ਕਹਿਣਾ ਹੈ ਕਿ ਇਸ ਭੂਚਾਲ ਨੇ 2019 ਵਿਚ ਆਏ ਪਿਛਲੇ ਵੱਡੇ ਭੂਚਾਲ ਦੇ ਦਰਦਨਾਕ ਜ਼ਖਮਾਂ ਨੂੰ ਦੁਬਾਰਾ ਤਾਜ਼ਾ ਕਰ ਦਿੱਤਾ ਹੈ। ਅਲਿਜ਼ਾਬੈਥ ਜੋਏ ਸਰੈਨਾ ਦਵਾਓ ਆਕਸੀਡੈਂਟਲ ਸਟੇਟ ਕਾਲਜ ਦੇ ਵਿਚ ਅਧਿਆਪਕਾ ਹਨ ਅਤੇ ਇਹ ਦਵਾਓ ਡੈਲ ਸੂਰ ਦੇ ਮਾਤਨ ਆਓ ਦੀ ਵਸਨੀਕ ਹੈ। ਜਦੋਂ ਭੂਚਾਲ ਆਇਆ ਉਦੋਂ ਉਹ ਆਪਣੀ ਛੋਟੀ ਧੀ ਦੇ ਨਾਲ ਘਰ ਦੇ ਵਿਚ ਸੀ। SBS ਫਿਲੀਪੀਨੋ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਭਾਵੇਂ ਉਹ ਐਮਰਜੈਂਸੀ ਹਾਲਾਤਾਂ ਲਈ ਤਿਆਰ ਸਨ, ਪਰ ਫਿਰ ਵੀ ਕੁਝ ਪਲ ਅਜਿਹੇ ਆਏ ਜਦੋਂ ਘਬਰਾਹਟ ਮਹਿਸੂਸ ਹੋਈ।
1: Trauma was there, and then the fear because my two sons were at school was almost 8 o'clock here in the Philippines. So it was really difficult to think a lot of things in one time. So we have to think about our safety at home and then the children at school. When we decided to go out, it was also a difficult decision because we were surrounded by a lot of coconut trees and palm trees, and we were afraid that it might fall to us.
0: ਵਿਕਟੋਰੀਆ ਦੀ ਪ੍ਰੀਮੀਅਰ ਜਸਿੰਟਾ ਐਲਨ ਨੇ ਕਿਹਾ ਕਿ ਉਨ੍ਹਾਂ ਦੀ ਅਗਵਾਈ ਪੂਰੀ ਤਰ੍ਹਾਂ ਮਜ਼ਬੂਤ ਹੈ ਅਤੇ ਆਪਣੇ ਭਵਿੱਖ ਬਾਰੇ ਚੱਲ ਰਹੀਆਂ ਅਟਕਲਾਂ ਨੂੰ ਉਨ੍ਹਾਂ ਨੇ ਬੇਲੋੜੀ ਚਰਚਾ ਕਰਾਰ ਦਿੱਤਾ। ਅੱਜ ਜਾਰੀ ਹੋਏ ਇੱਕ ਸਰਵੇਖਣ ਦੇ ਵਿਚ ਦਿਖਾਇਆ ਗਿਆ ਕਿ ਲੇਬਰ ਸਰਕਾਰ ਨਵੰਬਰ ਚੋਣਾਂ ਵਿਚ ਸੱਤਾ ਗਵਾ ਸਕਦੀ ਹੈ, ਜਿਸ ਦੇ ਨਾਲ ਲੀਡਰਸ਼ਿਪ ਤਬਦੀਲੀ ਦੀਆਂ ਅਟਕਲਾਂ ਹੋਰ ਵੱਧ ਗਈਆਂ ਨੇ। ਹੈਰਲਡ ਸਨ ਦੇ ਲਈ ਫਰੈਸ਼ ਵਾਟਰ ਸਟ੍ਰੈਟਜੀ ਵੱਲੋਂ ਕਰਵਾਏ ਗਏ ਸਰਵੇਖਣ ਮੁਤਾਬਕ ਵਿਕਟੋਰੀਅਨ ਲੇਬਰ ਦੀ ਪ੍ਰਾਇਮਰੀ ਵੋਟ ਡਿੱਗ ਕੇ 23% ਰਹਿ ਗਈ ਹੈ, ਜਦੋਂ ਕਿ ਗੱਠਜੋੜ ਨੂੰ 27% ਅਤੇ ਤੇਜ਼ੀ ਨਾਲ ਉਭਰ ਰਹੀ ਵਨ ਨੇਸ਼ਨ ਪਾਰਟੀ ਨੂੰ 25% ਵੋਟਾਂ ਮਿਲਣ ਦਾ ਅਨੁਮਾਨ ਹੈ। ਜਸਿੰਟਾ ਆਲਨ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਧਿਆਨ ਸਿਆਸੀ ਅਟਕਲਾਂ ਦੀ ਬਜਾਏ ਵਿਕਟੋਰੀਆ ਵਾਸੀਆਂ ਦੀਆਂ ਅਸਲ ਸਮੱਸਿਆਵਾਂ ਅਤੇ ਉਨ੍ਹਾਂ ਦੇ ਪੈ ਰਹੇ ਦਬਾਅ ਨੂੰ ਘਟਾਉਣ ਤੇ ਕੇਂਦਰਿਤ ਹੈ। ਕੁਵੀਨਜ਼ਲੈਂਡ ਸਰਕਾਰ ਨੂੰ ਜਲਦੀ ਤੋਂ ਜਲਦੀ ਆਦਿਵਾਸੀ ਅਤੇ ਟੋਰਸ ਸਟ੍ਰੇਟ ਆਈਲੈਂਡਰ ਬੱਚਿਆਂ ਦੇ ਲਈ ਰਾਜ ਦੇ ਨਵੇਂ ਕਮਿਸ਼ਨਰ ਦਾ ਐਲਾਨ ਕਰਨ ਲਈ ਕਿਹਾ ਜਾ ਰਿਹਾ ਹੈ। ਆਪਣਾ ਕਾਰਜਕਾਲ ਪੂਰਾ ਕਰ ਰਹੇ ਕਮਿਸ਼ਨਰ ਨੈਟਲੀ ਲੁਈਸ ਨੂੰ ਚਿੰਤਾ ਹੈ ਕਿ ਅਹੁਦਾ ਖਤਮ ਕਰ ਦਿੱਤਾ ਜਾਵੇਗਾ। ਹਾਲਾਂਕਿ ਉਨ੍ਹਾਂ ਦਾ ਇਹ ਵੀ ਕਹਿਣਾ ਹੈ ਕਿ ਕੁਵੀਨਜ਼ਲੈਂਡ ਦੀ ਚਾਈਲਡ ਸੇਫਟੀ ਕਮਿਸ਼ਨ ਆਫ ਇਨਕੁਆਇਰੀ ਦੀਆਂ ਖੋਜਾਂ ਜਾਰੀ ਹੋਣ ਤੋਂ ਬਾਅਦ ਬੱਚਿਆਂ ਦੀ ਸੁਰੱਖਿਆ ਪ੍ਰਣਾਲੀ ਵਿਚ ਸੁਧਾਰ ਦੇ ਲਈ ਉਨ੍ਹਾਂ ਦੇ ਉੱਤਰਾਧਿਕਾਰੀ ਦੀ ਨਿਯੁਕਤੀ ਬਹੁਤ ਜ਼ਰੂਰੀ ਹੈ। ਇਸ ਜਾਂਚ ਰਿਪੋਰਟ ਦੇ ਵਿਚ ਰਾਜ ਸਰਕਾਰ ਨੂੰ 52 ਸਿਫਾਰਸ਼ਾਂ ਕੀਤੀਆਂ ਗਈਆਂ ਨੇ ਤਾਂ ਜੋ ਉਨ੍ਹਾਂ ਗੰਭੀਰ ਨਾਕਾਮੀਆਂ ਨੂੰ ਹੱਲ ਕੀਤਾ ਜਾ ਸਕੇ ਜਿਨ੍ਹਾਂ ਦਾ ਰਿਪੋਰਟ ਦੇ ਵਿਚ ਜ਼ਿਕਰ ਹੈ। ਇਨ੍ਹਾਂ ਨਾਕਾਮੀਆਂ ਦੇ ਵਿਚ ਚਾਈਲਡ ਕੇਅਰ ਸਿਸਟਮ ਵਿਚ ਫਸਟ ਨੇਸ਼ਨਸ ਬੱਚਿਆਂ ਦੀ ਬਹੁਤ ਜ਼ਿਆਦਾ ਗਿਣਤੀ ਦਾ ਹੋਣਾ ਵੀ ਸ਼ਾਮਲ ਹੈ। ਸੰਯੁਕਤ ਰਾਸ਼ਟਰ ਯਾਨੀ ਕਿ ਯੂਨਾਈਟਿਡ ਨੇਸ਼ਨਸ ਗਾਜ਼ਾ ਵਿਚ ਮਨੁੱਖੀ ਸਹਾਇਤਾ ਦੀ ਸਪਲਾਈ ਨੂੰ ਤੁਰੰਤ ਦੁਬਾਰਾ ਸ਼ੁਰੂ ਕਰਨ ਦੀ ਅਪੀਲ ਕਰ ਰਿਹਾ ਹੈ, ਕਿਉਂਕਿ ਇਸ ਵੇਲੇ ਕੋਈ ਵੀ ਸਰਹੱਦੀ ਲਾਂਘਾ ਯਾਨੀ ਬਾਰਡਰ ਕ੍ਰਾਸਿੰਗ ਖੁੱਲ੍ਹੀ ਨਹੀਂ ਹੈ। ਇਜ਼ਰਾਈਲ ਵੱਲ ਹੋਏ ਹਾਲੀਆ ਮਿਜ਼ਾਈਲ ਹਮਲਿਆਂ ਤੋਂ ਬਾਅਦ ਇਜ਼ਰਾਈਲੀ ਅਧਿਕਾਰੀਆਂ ਨੇ ਕੈਰਮ ਸ਼ਲੈਮ ਕਰਮ ਅਬੂ ਸਲੇਮ ਲਾਂਘੇ ਨੂੰ ਬੰਦ ਕਰ ਦਿੱਤਾ ਹੈ, ਜੋ ਕਿ ਪਿਛਲੇ 2 ਹਫ਼ਤਿਆਂ ਤੋਂ ਗਾਜ਼ਾ ਦੇ ਵਿਚ ਸਮਾਨ ਭੇਜਣ ਲਈ ਇਕਮਾਤਰ ਚਾਲੂ ਲਾਂਘਾ ਸੀ। ਇਸ ਦੇ ਨਾਲ ਹੀ ਰਫਾ ਲਾਂਘੇ ਨੂੰ ਵੀ ਬੰਦ ਕਰ ਦਿੱਤਾ ਗਿਆ ਹੈ। ਸੰਯੁਕਤ ਰਾਸ਼ਟਰ ਦੇ ਉਪ ਬੁਲਾਰੇ ਫਰਹਾਨ ਹੱਕ ਨੇ ਕਿਹਾ ਕਿ ਗਾਜ਼ਾ ਦੇ ਅੰਦਰ ਮਨੁੱਖੀ ਸਹਾਇਤਾ ਦੀ ਵੰਡ ਜਾਰੀ ਹੈ, ਪਰ ਨਵੀਂ ਸਹਾਇਤਾ ਸਮੱਗਰੀ ਦੇ ਦਾਖਲੇ ਲਈ ਸਰਹੱਦੀ ਚੌਂਕੀਆਂ ਦਾ ਖੁੱਲ੍ਹਣਾ ਬਹੁਤ ਜ਼ਰੂਰੀ ਹੈ। ਅਤੇ ਅੱਜ ਦੀ ਆਖਰੀ ਖਬਰ ਪੰਜਾਬ ਤੋਂ। ਆਲ ਇੰਡੀਆ ਕਿਸਾਨ ਮਜ਼ਦੂਰ ਮੋਰਚਾ ਯਾਨੀ KMM ਦੇ ਸੱਦੇ ਤੇ ਕੱਲ ਵੱਖ ਵੱਖ ਕਿਸਾਨ ਅਤੇ ਮਜ਼ਦੂਰ ਜਥੇਬੰਦੀਆਂ ਨੇ ਪੰਜਾਬ, ਹਰਿਆਣਾ, ਰਾਜਸਥਾਨ, ਮੱਧ ਪ੍ਰਦੇਸ਼ ਅਤੇ ਬਿਹਾਰ ਦੇ ਵਿਚ ਮੁਜ਼ਾਹਰੇ ਕੀਤੇ। ਇਸ ਦੌਰਾਨ ਮੋਰਚੇ ਦੇ ਆਗੂਆਂ ਨੇ ਕੇਂਦਰ ਅਤੇ ਸੂਬਾ ਸਰਕਾਰ ਦੇ ਪੁਤਲੇ ਸਾੜੇ। KMM ਨੇ ਪੰਜਾਬ ਦੇ ਵਿਚ 74 ਥਾਵਾਂ ਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ਼ ਮੁਜ਼ਾਹਰੇ ਕੀਤੇ। ਕਿਸਾਨ ਆਗੂਆਂ ਨੇ ਕਿਹਾ ਕਿ ਦੇਸ਼ ਭਰ ਦੇ ਵਿਚ ਯੂਰੀਆ ਖਾਦ ਦਾ ਸੰਕਟ ਪੈਦਾ ਹੋ ਚੁੱਕਾ ਹੈ, ਕਈ ਥਾਵਾਂ ਤੇ ਪ੍ਰਾਈਵੇਟ ਡੀਲਰ ਕਾਲਾ ਬਾਜ਼ਾਰੀ ਕਰ ਰਹੇ ਨੇ। ਮੋਰਚੇ ਦੇ ਆਗੂਆਂ ਨੇ ਭਾਰਤ ਅਮਰੀਕਾ ਵਪਾਰਕ ਅਤੇ ਖੇਤੀਬਾੜੀ ਸਮਝੌਤੇ ਦਾ ਵੀ ਵਿਰੋਧ ਕੀਤਾ। ਉਨ੍ਹਾਂ ਕਿਹਾ ਕਿ ਅੰਤਿਮ ਪੜਾਅ ਵਿਚ ਪਹੁੰਚ ਚੁੱਕਿਆ ਇਹ ਸਮਝੌਤਾ ਭਾਰਤੀ ਖੇਤੀਬਾੜੀ ਲਈ ਘਾਤਕ ਸਾਬਤ ਹੋਵੇਗਾ। ਇੱਥੇ ਪਹਿਲਾਂ ਹੀ ਕਿਸਾਨਾਂ ਨੂੰ ਆਪਣੀਆਂ ਫਸਲਾਂ ਦੇ ਲਾਹੇਵੰਦ ਭਾਅ ਨਹੀਂ ਮਿਲ ਰਹੇ। ਇਸ ਹਾਲਾਤ ਦੇ ਵਿਚ ਵਿਦੇਸ਼ਾਂ ਤੋਂ ਸਸਤੇ ਖੇਤੀ ਉਤਪਾਦਾਂ ਦੀ ਦਰਾਮਦ ਦੇ ਨਾਲ ਭਾਰਤੀ ਕਿਸਾਨਾਂ ਦੀ ਆਰਥਿਕ ਹਾਲਤ ਹੋਰ ਖਰਾਬ ਹੋ ਜਾਵੇਗੀ। ਫਿਲਹਾਲ ਅੱਜ ਦੇ ਖਬਰਨਾਮੇ ਵਿਚ ਇੰਨਾ ਹੀ। ਹੋਰ ਜਾਣਕਾਰੀ ਅਤੇ ਖਬਰਾਂ ਲਈ ਜੁੜੇ ਰਹੋ SBS ਪੰਜਾਬੀ ਦੇ ਨਾਲ। ਕੀ ਹਾਲ ਚਾਲ ਨੇ ਤੁਹਾਡੇ ਜੀ? ਖਬਰਾਂ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ SBS ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿਚ। ਮੈਂ ਹਾਂ ਪੁਨੀਤ ਟਿੰਗਰਾ। ਸੋ ਮੈਨੂੰ ਕਰ ਦਿਓ ਮੈਸੇਜ 0439-799-767 ਤੇ ਆਪਣੇ ਨਾਮ ਦੇ ਨਾਲ। ਸੋ ਤਾਰੀਖ ਹੋ ਚੁੱਕੀ ਹੈ 9 ਜੂਨ। ਸੋ ਇਸ ਵਾਰ 6 ਅਤੇ 7 ਜੂਨ ਨੂੰ ਯਾਨੀ ਕਿ ਲੰਘੇ ਵੀਕਐਂਡ ਗ੍ਰਿਫਤ ਦਾ ਸ਼ਹੀਦੀ ਟੂਰਨਾਮੈਂਟ ਕਰਵਾਇਆ ਗਿਆ। ਕੌਣ ਕੌਣ ਪਹੁੰਚਿਆ ਸੀ ਉੱਥੇ ਅਤੇ ਕਿਵੇਂ ਦਾ ਰਿਹਾ? ਫਿਰ ਅਗਰ ਪਹੁੰਚੇ ਹੋਵੋਗੇ ਤਾਂ ਜ਼ਰੂਰ ਦੱਸੋ ਫਿਰ, ਕਿਉਂਕਿ ਮੇਰੇ ਕੋਲ ਇਸ ਵਾਰ ਨਹੀਂ ਜਾ ਹੋਇਆ। ਨਾਲ ਦੀ ਨਾਲ ਇੱਕ ਫਿਲਮ ਰਿਲੀਜ਼ ਹੋ ਰਹੀ ਹੈ ਜੀ, ਇਮਤਿਆਜ਼ ਅਲੀ ਵੱਲੋਂ ਨਿਰਦੇਸ਼ਿਤ ਮੈਂ ਵਾਪਸ ਆਊਂਗਾ 12 ਜੂਨ ਨੂੰ ਇਹ ਫਿਲਮ ਰਿਲੀਜ਼ ਹੋਵੇਗੀ। ਉਹਦੇ ਬਾਰੇ ਅਸੀਂ ਇਸ ਸਾਡੇ ਜੋ ਫੇਸਬੁੱਕ ਹੈ ਉਹਦੇ ਉੱਤੇ ਵੀ ਪੋਸਟ ਪਾਵਾਂਗੇ, ਤੁਸੀਂ ਜਵਾਬ ਦੇ ਸਕਦੇ ਹੋ ਔਰ ਤੁਸੀਂ ਅੱਜ ਸ਼ੋਅ ਦੇ ਵਿੱਚ ਵੀ ਇਸ ਕੰਟੈਸਟ ਦਾ ਜਵਾਬ ਦੇ ਸਕਦੇ ਹੋ। ਸਵਾਲ ਵੀ ਤੁਹਾਨੂੰ ਜਲਦ ਪੁੱਛਾਂਗੇ, ਲੇਕਿਨ ਫਿਲਹਾਲ ਆਓ ਪਹਿਲਾਂ ਰਿਪੋਰਟ ਦੇ ਵੱਲ ਵੱਧਦੇ ਹਾਂ। ਰਿਪੋਰਟ ਤੋਂ ਪਹਿਲਾਂ ਮੈਨੂੰ ਸੱਚ ਖਿਆਲ ਹੈ ਕਿਉਂਕਿ ਅੱਜ 9 ਜੂਨ ਹੈ ਔਰ 9 ਜੂਨ 1934 ਨੂੰ ਮੇਰੇ ਫੇਵਰੇਟ ਕਾਰਟੂਨ ਕਰੈਕਟਰ ਦਾ ਜਨਮ ਹੋਇਆ ਸੀ, ਯਾਨੀ ਕਿ ਪਹਿਲੀ ਵਾਰ ਉਹ ਟੀਵੀ ਤੇ ਪ੍ਰਸਾਰਿਤ ਹੋਇਆ ਸੀ, ਪਹਿਲੀ ਵਾਰ ਟੀਵੀ ਤੇ ਉਹਨੇ ਸਕਰੀਨ ਪ੍ਰੈਜੈਂਸ ਕੀਤੀ ਸੀ। ਉਸਦਾ ਨਾਮ ਹੈ ਜੀ ਡੋਨਲਡ ਡੱਕ। ਤੁਸੀਂ ਵੀ ਕੀ ਡੋਨਲਡ ਡੱਕ ਵਾਲੇ ਕਾਰਟੂਨ ਦੇਖੇ ਨੇ ਤਾਂ ਜ਼ਰੂਰ ਜ਼ਰੂਰ ਦੱਸਿਓ, ਅਤੇ ਤੁਹਾਡਾ ਫੇਵਰੇਟ ਕਰੈਕਟਰ ਕਿਹੜਾ ਹੁੰਦਾ ਸੀ? ਵੈਸੇ ਮੇਰਾ ਫੇਵਰੇਟ ਕਰੈਕਟਰ ਇੱਕ ਹੋਰ ਸੀ ਕਾਰਟੂਨ ਕਰੈਕਟਰ, ਦੈਟ ਵਾਜ਼ ਅੰਕਲ ਸਕਰੂਜ਼ ਫਰੋਮ ਡੱਕ ਟੇਲਸ, ਉਹ ਜਿਹੜਾ ਸੋਨੇ ਦੇ ਵਿੱਚ ਨਹਾਉਂਦਾ ਹੁੰਦਾ, ਉਹ ਵੀ ਕਮਾਲ ਦੇ ਕਾਰਟੂਨ ਹੁੰਦੇ ਸੀ ਬਚਪਨ ਦੇ ਵਿੱਚ। ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ ਸੀ ਉਹ ਵੀ ਦੱਸ ਸਕਦੇ ਹੋ। ਇੱਧਰ ਮੈਸੇਜ ਆ ਚੁੱਕਾ ਹੈ ਸੁਖਵਿੰਦਰ ਜੀ ਦਾ, ਕਹਿ ਰਹੇ ਨੇ ਗੁੱਡ ਈਵਨਿੰਗ ਪੁਨੀਤ, ਕੀ ਹਾਲ ਚਾਲ ਨੇ? ਮੈਂ ਬਹੁਤ ਵਧੀਆ ਜੀ, ਤੁਹਾਡੇ ਕੀ ਹਾਲ ਚਾਲ ਨੇ? ਔਰ ਜਦੋਂ ਤੱਕ ਬਾਕੀ ਮੈਸੇਜ ਆਉਂਦੇ ਨੇ ਆਓ ਇੱਕ ਰਿਪੋਰਟ ਦੇ ਵੱਲ ਚੱਲਦੇ ਹਾਂ। ਸੋ ਇਹ ਰਿਪੋਰਟ ਹੈ ਜੀ ਕਿ ਕਿਵੇਂ ਨਸ਼ੀਲੇ ਪਦਾਰਥਾਂ ਦੀ ਗੈਰ ਕਾਨੂੰਨੀ ਤਸਕਰੀ, ਕੂਟਨੀਤਿਕ ਗੱਠਜੋੜ ਅਤੇ ਵਪਾਰ ਵਿਚਾਰਧਾਰਾ ਪ੍ਰਸ਼ਾਂਤ ਅਤੇ ਲਤੀਨੀ ਅਮਰੀਕੀ ਦੇਸ਼ਾਂ ਨੂੰ ਇੱਕ ਦੂਜੇ ਦੇ ਨੇੜੇ ਲਿਆ ਰਹੀ ਹੈ।
2: ਤੁਸੀਂ ਹੋ SBS ਪੰਜਾਬੀ ਦੇ ਨਾਲ।
3: SBS ਆਸਟ੍ਰੇਲੀਆ ਭਾਰਤ ਦੇ ਅਸਮਾਨਾਂ, ਧਰਤੀਆਂ ਅਤੇ ਜਲ ਮਾਰਗਾਂ ਨਾਲ ਜੁੜੇ ਰਵਾਇਤੀ ਸਰਪ੍ਰਸਤਾਂ ਅਤੇ ਉਹਨਾਂ ਵੱਲੋਂ ਇਹਨਾਂ ਦੀ ਲਗਾਤਾਰ ਕੀਤੀ ਜਾਂਦੀ ਦੇਖਭਾਲ ਨੂੰ ਸਨਮਾਨ ਦਿੰਦਾ ਹੈ। SBS ਐਗਜ਼ਾਮਿਨ ਅਵਰ ਪੈਸੀਫਿਕ ਇੱਕ ਲੜੀ ਹੈ ਜੋ ਪ੍ਰਸ਼ਾਂਤ ਖੇਤਰ ਦੇ ਲੋਕਾਂ ਦੀਆਂ ਯਾਤਰਾਵਾਂ ਦਾ ਜਸ਼ਨ ਮਨਾਉਂਦੀ ਹੈ। ਇਹ ਉਹਨਾਂ ਕਹਾਣੀਆਂ ਅਤੇ ਮੁੱਦਿਆਂ ਨੂੰ ਉਜਾਗਰ ਕਰਦੀ ਹੈ ਜੋ ਆਸਟ੍ਰੇਲੀਆ ਅਤੇ ਪ੍ਰਸ਼ਾਂਤ ਖੇਤਰ ਨੂੰ ਆਪਸ ਵਿੱਚ ਜੋੜਦੇ ਹਨ। ਹਜ਼ਾਰਾਂ ਸਾਲਾਂ ਤੱਕ ਪ੍ਰਸ਼ਾਂਤ ਮਹਾਂਸਾਗਰ ਨੂੰ ਪ੍ਰਾਚੀਨ ਮਲਾਹਾਂ ਨੇ ਦੋਹਰੇ ਢਾਂਚੇ ਵਾਲੀਆਂ ਕਿਸ਼ਤੀਆਂ ਰਾਹੀਂ ਪਾਰ ਕੀਤਾ ਹੈ, ਪਰ ਹੁਣ ਲੱਗਦਾ ਹੈ ਕਿ ਇਹੋ ਸਮੁੰਦਰੀ ਰਸਤੇ ਵਿਸ਼ਵ ਤਾਕਤਾਂ ਅਤੇ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਾਲਿਆਂ ਨੂੰ ਜੋੜਨ ਦਾ ਕੇਂਦਰ ਬਣ ਰਹੇ ਨੇ।
4: ਟ੍ਰਾਂਸਨੈਸ਼ਨਲ ਐਂਡ ਆਰਗੇਨਾਈਜ਼ਡ ਕ੍ਰਾਈਮ ਰਿਸਪੈਕਟਸ ਨੋ ਬੋਰਡਰ।
3: ਫਿਜੀ ਦੇ ਪੁਲਿਸ ਕਮਿਸ਼ਨਰ ਰੂਸੀਏ ਟੁਡਰਾਵੂ ਲਈ, ਜੋ ਫਿਜੀ ਵਿੱਚ ਹੋਏ ਪਹਿਲੇ ਪੈਸੀਫਿਕ ਟ੍ਰਾਂਸਨੈਸ਼ਨਲ ਕ੍ਰਾਈਮ ਸਮਿਟ ਵਿੱਚ ਬੋਲ ਰਹੇ ਸਨ, ਇਹ ਇੱਕ ਚਿੰਤਾਜਨਕ ਹਕੀਕਤ ਹੈ। 2026 ਦੇ ਪਹਿਲੇ 6 ਮਹੀਨਿਆਂ ਦੌਰਾਨ ਪ੍ਰਸ਼ਾਂਤ ਖੇਤਰ ਵਿੱਚ ਸਥਾਨਕ ਅਤੇ ਅੰਤਰਰਾਸ਼ਟਰੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ 17 ਟਨ ਤੋਂ ਵੱਧ ਗੈਰ ਕਾਨੂੰਨੀ ਨਸ਼ੀਲੇ ਪਦਾਰਥ ਜ਼ਬਤ ਕੀਤੇ, ਜਿਨ੍ਹਾਂ ਵਿੱਚੋਂ ਬਹੁਤਾ ਹਿੱਸਾ ਕੋਕੀਨ ਸੀ। ਇਹਨਾਂ ਨਸ਼ੀਲੇ ਪਦਾਰਥਾਂ ਦਾ ਇੱਕ ਵੱਡਾ ਸਰੋਤ ਲਾਤੀਨੀ ਅਮਰੀਕਾ ਹੈ। ਮੁੱਖ ਮੰਜ਼ਲਾਂ ਹਨ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ, ਪਰ ਫਿਜੀ ਵਰਗੇ ਟਾਪੂ ਦੇਸ਼ ਜੋ ਪਹਿਲਾਂ ਸਿਰਫ ਤਸਕਰੀ ਦੇ ਰਸਤੇ ਸਨ, ਹੁਣ ਵੰਡ ਕੇਂਦਰਾਂ ਅਤੇ ਲਾਭਕਾਰੀ ਸਥਾਨਕ ਬਾਜ਼ਾਰਾਂ ਵਿੱਚ ਤਬਦੀਲ ਹੋ ਰਹੇ ਹਨ। ਇਸ ਨਾਲ ਜਨਤਕ ਸਿਹਤ ਅਤੇ ਸੁਰੱਖਿਆ ਦਾ ਸੰਕਟ ਪੈਦਾ ਹੋ ਗਿਆ ਹੈ। ਇਸ ਖੇਤਰੀ ਅਪਰਾਧ ਸੰਮੇਲਨ ਵਿੱਚ ਆਸਟ੍ਰੇਲੀਅਨ ਫੈਡਰਲ ਪੁਲਿਸ ਦੀ ਕਮਿਸ਼ਨਰ ਕ੍ਰਿਸੀ ਬੈਰਟ ਨੇ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਕੀਤੀ ਜੋ ਪੈਸੀਫਿਕ ਆਈਲੈਂਡਸ ਫੋਰਮ ਦੇ ਮੈਂਬਰਾਂ ਅਤੇ ਲਾਤੀਨੀ ਅਮਰੀਕਾ ਨੂੰ ਹੋਰ ਨੇੜੇ ਲਿਆਉਣ ਦਾ ਉਦੇਸ਼ ਰੱਖਦਾ ਹੈ।
5: I'm also proud to announce funding from the AFP and New Zealand Police, Australian Border Force and New Zealand Customs to launch an international joint investigations team partnering with the Colombian National Police to help stop illicit drug shipments coming to the region.
3: ਪਰ ਸਿਰਫ ਅੰਤਰਰਾਸ਼ਟਰੀ ਅਪਰਾਧ ਹੀ ਪ੍ਰਸ਼ਾਂਤ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਵਿਚਕਾਰ ਸਹਿਯੋਗ ਨੂੰ ਨਹੀਂ ਵਧਾ ਰਿਹਾ। ਚਿਲੀ 2021 ਵਿੱਚ ਪੈਸੀਫਿਕ ਆਈਲੈਂਡ ਫੋਰਮ ਦਾ ਇੱਕ ਡਾਇਲੋਗ ਪਾਰਟਨਰ ਬਣਿਆ ਸੀ। ਇਸ ਖੇਤਰ ਦਾ ਰਾਪਾ ਨੂਈ ਜਾਂ ਈਸਟਰ ਆਈਲੈਂਡ ਪੋਲੀਨੇਸ਼ਨ ਤਿਕੋਣ ਦੇ ਪੂਰਬੀ ਕੋਨੇ ਨੂੰ ਦਰਸਾਉਂਦਾ ਹੈ। ਮਾਰਚ 2026 ਵਿੱਚ ਅਰਜਨਟੀਨਾ ਦੇ ਵਿਦੇਸ਼ ਮੰਤਰੀ ਪੈਬਲੋ ਕੁਰੀਨੋ ਨੇ ਐਲਾਨ ਕੀਤਾ ਕਿ ਉਸ ਨਾਂ ਦਾ ਦੇਸ਼ ਪੈਸੀਫਿਕ ਆਈਲੈਂਡ ਫੋਰਮ ਵਿੱਚ ਡਾਇਲੋਗ ਪਾਰਟਨਰ ਵਜੋਂ ਸ਼ਾਮਲ ਹੋਣ ਦੇ ਵਿਚਾਰ ਲਈ ਖੁੱਲ੍ਹਾ ਹੈ। ਬੁਏਨਸ ਆਇਰਸ ਦੇ ਯੂਨੀਵਰਸਿਟੀ ਪ੍ਰੋਫੈਸਰ ਅਤੇ ਅੰਤਰਰਾਸ਼ਟਰੀ ਅਰਥਸ਼ਾਸਤਰ ਮਾਹਰ ਪੈਬਲੋ ਕੋਨਬਲਮ ਅਨੁਸਾਰ, ਪ੍ਰਸ਼ਾਂਤ ਖੇਤਰ ਵਿੱਚ ਅਰਜਨਟੀਨਾ ਦੀ ਦਿਲਚਸਪੀ ਦਾ ਕਾਰਨ ਕਾਫੀ ਸੌਖਾ ਹੈ।
6: ਅਰਜਨਟੀਨਾ ਇਸ ਅੰਡਰ ਦਿਸ ਗਵਰਨਮੈਂਟ, ਇਟਸ ਅ ਗਵਰਨਮੈਂਟ, ਨਿਓਲਿਬਰਲਿਜ਼ਮ, ਪ੍ਰੋ ਗਵਰਨਮੈਂਟ, ਦੇ ਆਰ ਟਾਕਿੰਗ ਆਲ ਦਿ ਟਾਈਮ ਅਬਾਊਟ open our borders, capital inflows, investments, trading goods and services without any obstacles. That's something that it's a core of the external political ideology.
3: Professor Kornblum kehnde han ke Amerikki prashasan naal ਉਹ ਰਾਜਨੀਤਿਕ ਤਾਲਮੇਲ ਵੀ ਇੱਕ ਮਹੱਤਵਪੂਰਨ ਕਾਰਕ ਹੈ।
6: ਇਫ ਦੇਰ ਇਸ ਅ ਪੋਸਿਬਿਲਿਟੀ ਟੂ ਜੁਆਇਨ ਅ ਗਰੁੱਪ ਵਿਚ ਇਜ਼ ਕਲੋਜ਼ ਟੂ ਦ ਵੈਸਟਰਨ ਡੈਮੋਕ੍ਰੈਟਿਕ ਐਂਡ ਕੈਪੀਟਲਿਜ਼ਮ ਸਾਈਡ, ਇਫ ਯੂ ਵਾਂਟ ਦੇ ਆਰ ਗੋਇੰਗ ਟੂ ਟ੍ਰਾਈ ਟੂ ਬੀ ਦੇਅਰ।
3: ਆਸਟ੍ਰੇਲੀਆ ਵਿੱਚ ਅਰਜਨਟੀਨਾ ਦੇ ਦੂਤਾਵਾਸ ਨੇ ਇਸ ਵਿਸ਼ੇ ਉੱਤੇ ਰਾਜਦੂਤ ਨਾਲ ਇੰਟਰਵਿਊ ਲਈ ਸਾਡੀ ਬੇਨਤੀ ਨੂੰ ਅਸਵੀਕਾਰ ਕਰ ਦਿੱਤਾ। ਹਾਲਾਂਕਿ ਨਿਊਜ਼ੀਲੈਂਡ ਸਥਿਤ ਵਿਕਟੋਰੀਆ ਯੂਨੀਵਰਸਿਟੀ ਸੈਂਟਰ ਫਾਰ ਡਿਫੈਂਸ ਐਂਡ ਸਿਕਿਉਰਿਟੀ ਦੀ ਐਸੋਸੀਏਟ ਪ੍ਰੋਫੈਸਰ ਐਨਾ ਪਾਵਲਸ ਨੇ ਇਸ ਸਥਿਤੀ ਬਾਰੇ ਪੂਰ ਰਾਜਨੀਤਿਕ ਪ੍ਰਸੰਗ ਇਸ ਤਰ੍ਹਾਂ ਦਿੱਤਾ ਹੈ।
7: And yes, the United States has made it very clear that they're expecting more from their allies and partners, that they're expecting countries like Australia, for example, to step up in the region and in the broader Asia Pacific as well. There have been strong concerns in the United States and in Washington particularly about the role of China in Argentina.
3: ਪ੍ਰਸ਼ਾਂਤ ਟਾਪੂ ਦੇਸ਼ਾਂ ਅਤੇ ਲਾਤੀਨੀ ਅਮਰੀਕਾ ਵਿਚਕਾਰ ਵਪਾਰਕ ਅਤੇ ਸੰਪਰਕ ਵਧਾਉਣ ਵਿੱਚ ਦੂਰੀ ਇੱਕ ਵੱਡੀ ਰੁਕਾਵਟ ਬਣ ਰਹੀ ਹੈ। ਤਾਂ ਫਿਰ ਅਰਜਨਟੀਨਾ ਨਾਲ ਨੇੜਲੇ ਸਬੰਧਾਂ ਤੋਂ ਪ੍ਰਸ਼ਾਂਤ ਖੇਤਰ ਨੂੰ ਕੀ ਲਾਭ ਹੋ ਸਕਦਾ ਹੈ? ਅਪ੍ਰੈਲ 2026 ਵਿੱਚ ਵਾਨੂਆਟੂ ਨੇ 3 ਚੀਨੀ ਮੱਛੀ ਫੜਨ ਵਾਲੇ ਜਹਾਜ਼ਾਂ ਨੂੰ ਆਪਣੇ ਅੰਤਰਰਾਸ਼ਟਰੀ ਸ਼ਿਪਿੰਗ ਰਜਿਸਟਰ ਤੋਂ ਹਟਾ ਦਿੱਤਾ ਸੀ ਜਦੋਂ ਅਰਜਨਟੀਨਾ ਦੇ ਅਧਿਕਾਰੀਆਂ ਨੇ ਉਨ੍ਹਾਂ ਨੂੰ ਦੱਖਣੀ ਐਟਲਾਂਟਿਕ ਮਹਾਸਾਗਰ ਵਿੱਚ ਗੈਰ ਕਾਨੂੰਨੀ ਬਿਨਾਂ ਰਿਪੋਰਟ ਕੀਤੀ ਅਤੇ ਬਿਨਾਂ ਨਿਯਮਾਂ ਤੋਂ ਮੱਛੀ ਫੜਨ ਲਈ ਜੁਰਮਾਨਾ ਕੀਤਾ।
7: And so there is a clear need for greater coordination in order to be able to crack down on illegal fishing.
3: ਡਾਕਟਰ ਪਾਵਲਸ ਕਹਿੰਦੇ ਹਨ ਕਿ ਲਾਤੀਨੀ ਅਮਰੀਕਾ ਨਾਲ ਵਧੇਰੇ ਸਹਿਯੋਗ ਪ੍ਰਸ਼ਾਂਤ ਦੇਸ਼ਾਂ ਨੂੰ ਜਲਵਾਯੂ ਪਰਿਵਰਤਨ ਵਰਗੇ ਮਹੱਤਵਪੂਰਨ ਮੁੱਦਿਆਂ ਉੱਤੇ ਵੱਡੇ ਗੱਠਜੋੜ ਨੂੰ ਬਣਾਉਣ ਦਾ ਮੌਕਾ ਦਿੰਦਾ ਹੈ। ਪਰ ਜਦੋਂ ਘੱਟ ਜਾਣੇ ਪਛਾਣੇ ਦੇਸ਼ ਵਿੱਚ ਇਸ ਵੱਧ ਰਹੇ ਮੁਕਾਬਲੇ ਵਾਲੇ ਖੇਤਰ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕਰਦੇ ਹਨ ਤਾਂ ਉਨ੍ਹਾਂ ਦੇ ਅਸਲ ਮਕਸਦ ਬਾਰੇ ਸਵਾਲ ਵੀ ਉੱਠਦੇ ਹਨ। ਮਈ 2026 ਵਿੱਚ ਵਾਨੂਆਟੂ ਦੇ ਪ੍ਰਧਾਨ ਮੰਤਰੀ ਜੋਥਮ ਨਾਪਤ ਨੇ ਪੁਸ਼ਟੀ ਕੀਤੀ ਸੀ ਕਿ ਉਨ੍ਹਾਂ ਦੀ ਸਰਕਾਰ ਚੀਨ ਅਤੇ ਆਸਟ੍ਰੇਲੀਆ ਦੇ ਨਾਲ ਦੋ ਵੱਡੇ ਸਹਿਯੋਗ ਸਮਝੌਤਿਆਂ ਉੱਤੇ ਦਸਤਖਤ ਕਰੇਗੀ, ਪਰ ਉਨ੍ਹਾਂ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ ਕੁਝ ਵਿਕਾਸ ਭਾਗੀਦਾਰ ਆਪਣੇ ਹਿੱਤਾਂ ਲਈ ਦੇਸ਼ ਨੂੰ ਪ੍ਰਭਾਵਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ।
7: With respect to signing of the two agreements by the Nakamal with Australia and the other agreement with China, you know, there's a real sense that the spaces for discussion for Talanoa in the Pacific, you know, the Pacific Islands Forum leaders meeting, that those spaces are becoming increasingly crowded out by the geopolitical interests and priorities of non-member states.
3: ਜਦੋਂ ਪ੍ਰਸ਼ਾਂਤ ਦੇਸ਼ਾਂ ਨੂੰ ਬਾਹਰੀ ਤਾਕਤਾਂ ਦੀਆਂ ਪੂਰ ਰਾਜਨੀਤਿਕ ਇੱਛਾਵਾਂ ਅਤੇ ਆਪਣੀਆਂ ਵਿਕਾਸਕਾਰੀ ਇੱਛਾਵਾਂ ਵਿਚਕਾਰ ਸੰਤੁਲਨ ਬਣਾਉਣਾ ਪੈਂਦਾ ਹੈ, ਫਿਜੀ ਦੇ ਪੁਲਿਸ ਕਮਿਸ਼ਨਰ ਰੂਸੀਏ ਟੂਡਰਾਵੋ ਲਈ ਇਸ ਵੇਲੇ ਸਭ ਤੋਂ ਵੱਡੀ ਤਰਜੀਹ ਨਸ਼ੀਲੇ ਪਦਾਰਥਾਂ ਦੀ ਵੱਧ ਰਹੀ ਤਸਕਰੀ ਦਾ ਮੁਕਾਬਲਾ ਕਰਨਾ ਹੈ।
4: We are united in our resolve in protecting our Pacific, our people, our future.
3: ਦੋਸਤੋ, ਇਹ ਐਪੀਸੋਡ ਟੂਪੋਲੀਆ ਇਵਾਨ ਚਾਰਟਨ ਅਤੇ ਤਵਿਸ਼ੇਕ ਸ਼ਰਮਾ ਨੇ ਤਿਆਰ ਕੀਤਾ ਹੈ ਅਤੇ ਇਸ ਨੂੰ ਪੰਜਾਬੀ ਵਿੱਚ ਲੈ ਕੇ ਆਇਆ ਹਾਂ ਮੈਂ ਐਮਪੀ ਸਿੰਘ। ਜਾਣਨਾ ਚਾਹਾਂਗੇ ਤੁਹਾਡੇ ਵਿਚਾਰ, ਈਮੇਲ ਕਰ ਸਕਦੇ ਹੋ punjabi.program@sbs.com.au ਤੇ ਹੋਰ ਜਾਣਕਾਰੀ ਲਈ SBS ਐਗਜ਼ਾਮਿਨਸ ਅਵਰ ਪੈਸੀਫਿਕ ਨੂੰ ਦੇਖ ਸਕਦੇ ਹੋ।
0: ਬਿਲਕੁਲ ਜੀ, ਜ਼ਿਆਦਾ ਜਾਣਕਾਰੀ ਲਈ SBS ਪੰਜਾਬੀ ਦੀ ਵੈਬਸਾਈਟ ਤੇ ਵੀ ਜਾ ਸਕਦੇ ਹੋ। ਮੈਂ ਹਾਂ ਤੁਹਾਡੇ ਨਾਲ ਪੁਨੀਤ ਢੀਂਗਰਾ, ਔਰ ਇੱਧਰ ਮੈਸੇਜ ਆ ਚੁੱਕਾ ਹੈ ਸਾਨੂੰ ਅੰਮ੍ਰਿਤ ਜੀ ਦਾ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ ਤੁਹਾਡਾ? ਲੌਂਗ ਵੀਕਐਂਡ ਕਿਵੇਂ ਰਿਹਾ? ਲੌਂਗ ਵੀਕਐਂਡ ਜੀ ਬਹੁਤ ਆਰਾਮਦਾਇਕ ਰਿਹਾ, ਕੁਝ ਖਾਸ ਨਹੀਂ ਕੀਤਾ, ਬਸ ਜੀ ਆਰਾਮ ਹੀ ਆਰਾਮ ਕੀਤਾ ਹੈ। ਤੁਹਾਡਾ ਕਿਵੇਂ ਰਿਹਾ ਜੀ? ਇੱਧਰ ਸਿਮਰਨ ਜੀ ਮੈਸੇਜ ਕਰਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਕੀ ਹਾਲ ਚਾਲ ਨੇ? ਕੀ ਵਿਚਾਰ ਤੁਹਾਡਾ ਅਈਅਰ ਨੂੰ ਕੈਪਟਨ ਬਣਾਉਣ ਬਾਰੇ? ਆਈ ਥਿੰਕ ਇਟਸ ਅ ਲੌਂਗ ਵਿਊ ਹੀ ਡਿਜ਼ਰਵ। ਬਿਲਕੁਲ ਜੀ, ਡਿਜ਼ਰਵ ਕਰਦੇ ਨੇ ਸ਼੍ਰੇਸ ਅਈਅਰ ਸਾਹਿਬ। ਲੈਟਸ ਸੀ ਹੁਣ ਕਿਸ ਤਰੀਕੇ ਦੀ T20 ਟੀਮ ਉਹ ਤਿਆਰ ਕਰਦੇ ਨੇ, ਜਾਂ ਫਿਰ ਕਿਸ ਤਰੀਕੇ ਦੀ ਟੀਮ ਜੋ ਹੈ ਉਹ ਜਿੱਤਾਂ ਨੂੰ ਲੈ ਕੇ ਅੱਗੇ ਵੱਧਦੀ ਹੈ। ਔਰ ਇੱਧਰ ਨਾਲੇ ਕਹਿ ਰਹੇ ਨੇ ਬਾਕੀ ਵੁਮਨ ਵਰਲਡ ਕੱਪ ਸਟਾਰਟਡ, ਆਰ ਯੂ ਫੋਲੋਇੰਗ? ਬਿਲਕੁਲ ਜੀ ਫੋਲੋ ਕਰਾਂਗੇ ਜਦੋਂ ਅਫੀਸ਼ੀਅਲ ਸਟਾਰਟ ਹੋ ਜਾਵੇਗਾ। ਮੈਨੂੰ ਲੱਗਦਾ ਕਿ 12 ਤੋਂ ਸਟਾਰਟ ਹੋ ਰਿਹਾ ਨਾ? ਹਾਂ ਬਿਲਕੁਲ ਜੀ, 12 ਜੂਨ ਤੋਂ ਸਾਡੇ ਇੱਥੇ ਅਰਲੀ ਮਾਰਨਿੰਗ

0: तड़के स्टार्ट हो जाएगा और पहला मुकाबला है इंग्लैंड वर्सेस श्रीलंकन वुमेन टीम का और नाल दी नाल फीफा वर्ल्ड कप भी सेम डे स्टार्ट हो रहा है और साढ़े हिसाब के आई थिंक 5 बजे पहला मैच शुरू हो जाएगा मैक्सीको साउथ अफ्रीका का। अगर तुम फीफा वर्ल्ड कप फॉलो करना चाहते हो तो SBS पंजाबी SBS न्यूज़ से जा सकते हो क्योंकि आप पूरी पूरी लाइव कवरेज तुहानू मैचों की फीफा की भी जरूर देवे। इधर मनप्रीत जी विक्टोरिया के पैकनम तो कह रहे हैं सत श्री अकाल पुनीत जी की हाल चाल ने, होप सारे का लोंग वीकेंड चंगा रहा होगा, तो शो सुन रहे हैं कह रहे हैं एंड लुकिंग फॉरवर्ड टू फीफा। बिल्कुल जी, और कह रहे हैं तुम ਕਿਹੜੀ ਟੀਮ ਨੂੰ ਸਪੋਰਟ ਕਰ ਰਹੇ ਹੋ। ਵੈਸੇ ਸਾਡਾ ਇੱਦਾਂ ਦਾ ਹੈ ਕਿ ਅਸੀਂ ਜਿਹੜੀ ਟੀਮ ਨੂੰ ਸਪੋਰਟ ਕਰਦੇ ਹਾਂ ਉਹ ਹਾਰ ਜਾਂਦੀ ਹੈ। ਵੈਸੇ ਮੈਂ ਜ਼ਿਆਦਾਤਰ ਤਾਂ ਅਰਜਨਟੀਨਾ ਅਤੇ ਜਰਮਨੀ ਨੂੰ ਕਰਦਾ, ਵੈਸੇ ਮੋਸਟਲੀ ਜਰਮਨੀ। ਤੁਹਾਡੀ ਕਿਹੜੀ ਟੀਮ ਹੈ ਤੁਸੀਂ ਵੀ ਦੱਸ ਸਕਦੇ ਹੋ ਜੀ। ਫਿਲਹਾਲ ਰੁਕਦੇ ਹਾਂ ਇੱਕ ਬ੍ਰੇਕ ਦੇ ਲਈ, ਬ੍ਰੇਕ ਦੇ ਉਸ ਪਾਰ ਹੋਰ ਵੀ ਬਹੁਤ ਸਾਰੀਆਂ ਜਾਣਕਾਰੀਆਂ ਅਤੇ ਨਾਲ ਦੀ ਨਾਲ ਗਾਣੇ ਵੀ ਲੈ ਕੇ ਆਵਾਂਗੇ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਢੀਂਗਰਾ ਤੁਹਾਡੇ ਨਾਲ।
1: Y si algo tan simple como tu desayuno pudiera mantenerte fuerte por más tiempo, comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
0: ਬ੍ਰੇਕ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਵਾਗਤ ਜੀ SBS ਦੇ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਜਿਵੇਂ ਸ਼ੋਅ ਦੀ ਸ਼ੁਰੂਆਤ ਦੇ ਵਿੱਚ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਮੈਂ ਵਾਪਸ ਆਊਂਗਾ ਮੂਵੀ ਇਮਤਿਆਜ਼ ਅਲੀ ਵੱਲੋਂ ਡਾਇਰੈਕਟ ਕੀਤੀ ਹੋਈ ਔਰ ਰਿਲੀਜ਼ ਹੋਣ ਜਾ ਰਹੀ ਹੈ ਜੀ 12 ਜੂਨ ਨੂੰ, ਔਰ ਤੁਹਾਡੇ ਕੋਲ ਮੌਕਾ ਹੈ ਪਾਸ ਜਿੱਤਣ ਦਾ ਮੂਵੀ ਦੇ ਕਪਲ ਮੂਵੀ ਪਾਸਿਸ। ਤੁਸੀਂ ਮੈਨੂੰ ਦੱਸਿਓ ਕਿ ਇਸ ਮੂਵੀ ਦੇ ਜੋ ਗਾਣੇ ਨੇ ਉਹਦਾ ਲਿਰਿਸਿਸਟ ਕੌਣ ਹੈ। ਜਵਾਬ ਆਪਣੇ ਜ਼ਰੂਰ ਭੇਜੋ। ਸੌਖਾ ਜਿਹਾ ਸਵਾਲ ਪੁੱਛਿਆ ਹੈ ਵੈਸੇ। ਕੱਲ੍ਹ ਦੇ ਦਿਨ ਸਾਡੇ ਫੇਸਬੁੱਕ ਪੇਜ ਦੇ ਉੱਤੇ ਜਾ ਕੇ ਵੀ ਇਸ ਕੌਂਟੈਸਟ ਦਾ ਤੁਸੀਂ ਹਿੱਸਾ ਬਣ ਪਾਓਗੇ। ਆਪਣੇ ਜਵਾਬ ਲਿਖ ਭੇਜੋ ਆਪਣੀ ਈਮੇਲ ਅਤੇ ਆਪਣੇ ਨਾਮ ਦੇ ਨਾਲ 04397997 ਤੇ। ਫਿਲਹਾਲ ਆਓ ਲੈ ਚੱਲਦੇ ਹਾਂ ਤੁਹਾਨੂੰ ਲੈਂਦੇ ਪੰਜਾਬ ਤੇ, ਜਾਣਦੇ ਹਾਂ ਪਾਕਿਸਤਾਨ ਤੋਂ ਤਾਜ਼ਾ ਖਬਰਾਂ ਪਾਕਿਸਤਾਨ ਡਾਇਰੀ ਦੇ ਰੂਪ ਦੇ ਵਿੱਚ।
6: ਪਾਕਿਸਤਾਨੀ ਕਬਜ਼ੇ ਅੰਦਰ ਆਏ ਕਸ਼ਮੀਰ ਅੰਦਰ ਹੰਗਾਮੇ ਤੇ ਹਲਾਕਤਾਂ ਹਾਲਾਤ ਚੋਖੇ ਵਿਗੜ ਗਏ। BLA ਤੇ ਪਾਬੰਦੀ ਬਾਰੇ UNO ਦੇ ਵਿੱਚ ਪਾਕਿਸਤਾਨ ਤੇ ਚਾਈਨਾ ਵੱਲੋਂ ਸਾਂਝੇ ਮਤੇ ਨੂੰ ਅਮਰੀਕਾ ਤੇ ਫਰਾਂਸ ਨੇ ਪੌਜ਼ ਕਰ ਦਿੱਤਾ। ਪ੍ਰੈਜ਼ੀਡੈਂਟ ਆਸਫ ਅਲੀ ਜ਼ਰਦਾਰੀ ਤੇ ਪ੍ਰਾਈਮ ਮਿਨਿਸਟਰ ਸ਼ਹਿਬਾਜ਼ ਸ਼ਰੀਫ ਵਿਚਕਾਰ ਬੜੀ ਖਾਸ ਮੁਲਾਕਾਤ, ਬਜਟ ਬਾਰੇ ਗੱਲਬਾਤ। ਸੋਹੇਲ ਆਫਰੀਦੀ ਦੇ ਨਾਲ ਹਕੂਮਤੀ ਵਜ਼ੀਰ ਅਹਿਸਨ ਇਕਬਾਲ ਦੀ ਅਚਾਨਕ ਮੁਲਾਕਾਤ, ਫਿਰ CM KPK ਦੀ ਮੌਲਾਨਾ ਫਜ਼ਲੁਰ ਰਹਿਮਾਨ ਨਾਲ ਮੁਲਾਕਾਤ। ਕੋਇਟਾ ਸਰਕਾਰੀ ਹਸਪਤਾਲ ਦੀ ਲੇਡੀ ਡਾਕਟਰ ਦੇ ਉੱਤੇ ਤੇਜ਼ਾਬ ਸੁੱਟਣ ਵਾਲਾ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ। ਸੁਪਰੀਮ ਕੋਰਟ ਨੇ ਮੁਲਕ ਭਰ ਦੇ ਵਿੱਚ ਆਮ ਬੰਦੇ ਨੂੰ ਤੇਜ਼ਾਬ ਵੇਚਣ ਤੇ ਪਾਬੰਦੀ ਲਾ ਦਿੱਤੀ। ਇਹ SBS ਪੰਜਾਬੀ ਹੈ। ਲੈਂਦੇ ਪੰਜਾਬ ਦੀ ਖਬਰਸਾਰ ਦੇ ਨਾਲ ਮੈਂ ਹਾਂ ਮਸੂਦ ਮੱਲੀ। ਪਾਕਿਸਤਾਨੀ ਕਬਜ਼ੇ 'ਚ ਆਏ ਕਸ਼ਮੀਰ ਅੰਦਰ ਸਰਕਾਰ ਤੇ ਅਵਾਮੀ ਐਕਸ਼ਨ ਕਮੇਟੀ ਦੇ ਮਾਮਲੇ ਵਿਗੜਨ ਤੋਂ ਬਾਅਦ ਪੂਰੇ ਕਸ਼ਮੀਰ 'ਚ ਹਾਲਾਤ ਖੂਨ ਖਰਾਬੇ ਵੱਲ ਟੁਰ ਗਏ ਨੇ। ਇਤਲਾਮਾ ਮੁਜਬ ਹਜੇ ਤੱਕ ਪਾਕਿਸਤਾਨ ਸਰਕਾਰੀ ਪੱਧਰ ਤੇ 7 ਹਲਾਕਤਾਂ ਦੀ ਤਸਦੀਕ ਕਰ ਰਿਹਾ ਹੈ, ਜਦਕਿ ਆਜ਼ਾਦ ਜ਼ਰੀਆਂ ਦਾ ਆਖਣਾ ਹੈ ਕਿ ਹਲਾਕਤਾਂ 40 ਤੋਂ ਟੱਪ ਗਈਆਂ ਨੇ। ਕਸ਼ਮੀਰੀਆਂ ਦੀ ਇਸ ਅਵਾਮੀ ਐਕਸ਼ਨ ਕਮੇਟੀ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ, ਜਦਕਿ ਖਾਜਾ ਆਸਫ ਨੇ ਮੀਡੀਆ ਦੇ ਨਾਲ ਗੱਲਬਾਤ

0: ਇਮਰਾਨ ਖਾਨ ਦੀ ਸਿਆਸੀ ਪਾਰਟੀ ਦੇ ਸੂਬਾ KPK ਦੇ CM ਸੁਹੇਲ ਆਫਰੀਦੀ ਦੇ ਨਾਲ ਹਕੂਮਤੀ ਆਗੂ ਤੇ ਮਨਸੂਬਾਬੰਦੀ ਦੇ ਫੈਡਰਲ ਵਜ਼ੀਰ ਅਹਿਸਨ ਇਕਬਾਲ ਹੋਣਾ ਦੀ ਅਚਾਨਕ ਮੁਲਾਕਾਤ ਹੋਈ ਏ। ਇਸ ਮੁਲਾਕਾਤ 'ਚ ਸੁਹੇਲ ਆਫਰੀਦੀ ਨੇ ਹੁਕਮਰਾਨ ਜਮਾਤ ਦੇ ਨਾਲ ਆਪਣੇ ਗਿਲੇ ਸ਼ਿਕਵਿਆਂ ਦੇ ਢੇਰ ਲਾ ਦਿੱਤੇ ਨੇ। ਉਹ ਮੁਲਕੀ ਆਇਨ ਕਾਨੂੰਨ ਨੂੰ ਤੋੜ ਕੇ ਸੂਬੇ ਸਮੇਤ ਆਪਣੀ ਸਿਆਸੀ ਪਾਰਟੀ ਦੇ ਨਾਲ ਹੋਣ ਵਾਲੇ ਮੰਦੇ ਸਲੂਕਾਂ ਤੇ ਇਹਤਜਾਜ ਵੀ ਕਰਦੇ ਰਹੇ। ਅਹਿਸਨ ਇਕਬਾਲ ਤੇ ਹਕੂਮਤੀ ਜ਼ਰੀਆ ਨੇ ਇਸ ਮੁਲਾਕਾਤ ਦੇ ਅੰਦਰਲੀ ਗੱਲ ਤੇ ਨਹੀਂ ਦੱਸੀ, ਪਰ ਯਾਦ ਰਵੇ ਕਿ ਸੁਹੇਲ ਆਫਰੀਦੀ ਹੋਣਾ ਨੇ ਆਖਿਆ ਕਿ ਜੇ ਇਮਰਾਨ ਖਾਨ ਦੇ ਨਾਲ ਜੇਲ੍ਹ 'ਚ ਮੁਲਾਕਾਤ ਨਹੀਂ ਕਰਵਾਈ ਜਾਂਦੀ ਤੇ ਅਸੀਂ ਇਸ ਫੈਡਰਲ ਬਜਟ ਨੂੰ ਮਨਜ਼ੂਰ ਨਹੀਂ ਹੋਣ ਦਾਂਗੇ ਤੇ ਇਹਤਜਾਜ ਕਰਾਂਗੇ। ਹਕੂਮਤੀ ਫੈਡਰਲ ਵਜ਼ੀਰ ਅਹਿਸਨ ਇਕਬਾਲ ਦੀ ਇਸ ਮੁਲਾਕਾਤ ਤੋਂ ਬਾਅਦ ਇਸ ਮਾਮਲੇ ਦੇ ਉੱਤੇ ਹਿਲਜੁਲ ਹੋਣ ਦੀ ਉਮੀਦ ਸੀ। ਉਧਰ ਅਹਿਸਨ ਇਕਬਾਲ ਦੇ ਨਾਲ ਮੁਲਾਕਾਤ ਕਰਨ ਤੋਂ ਬਾਅਦ ਸੁਹੇਲ ਆਫਰੀਦੀ ਹੋਣਾ ਨੇ ਜਮੀਅਤ ਉਲਮਾ ਇਸਲਾਮ ਫੇ ਦੇ ਪ੍ਰਧਾਨ ਮੌਲਾਨਾ ਫਜ਼ਲੁਰ ਰਹਿਮਾਨ ਹੋਣਾ ਦੇ ਨਾਲ ਉਹਨਾਂ ਦੇ ਘਰ ਜਾ ਕੇ ਮੁਲਾਕਾਤ ਕੀਤੀ। ਅਹਿਸਨ ਇਕਬਾਲ ਦੇ ਨਾਲ ਮੁਲਾਕਾਤ ਦੀਆਂ ਗੱਲਾਂ ਬਾਰੇ ਉਨ੍ਹਾਂ ਨੇ ਦੱਸ ਪਾਈ ਤੇ ਉਨ੍ਹਾਂ ਨੂੰ ਭਰੋਸੇ 'ਚ ਲਿਆ। ਸੁਪਰੀਮ ਕੋਰਟ ਪਾਕਿਸਤਾਨ ਨੇ ਆਪਣੇ ਹੁਕਮ ਰਾਹੀਂ ਮੁਲਕ ਭਰ ਦੇ ਵਿਚ ਆਮ ਬੰਦਿਆਂ ਨੂੰ ਤੇਜ਼ਾਬ ਵੇਚਣ ਦੇ ਉੱਤੇ ਪਾਬੰਦੀ ਲਾ ਦਿੱਤੀ ਹੈ। ਇਹ ਅਦਾਲਤੀ ਹੁਕਮ ਐਨ ਉਸ ਵੇਲੇ ਸਾਹਮਣੇ ਆਇਆ ਜਦੋਂ 3 ਦਿਨ ਪਹਿਲਾਂ ਪਾਕਿਸਤਾਨ ਦੇ ਪੰਜਵੇਂ ਸੂਬੇ ਬਲੋਚਿਸਤਾਨ 'ਚ ਉਹਦੀ ਰਾਜਧਾਨੀ ਕੋਇਟਾ ਦੇ ਅੰਦਰ ਇੱਕ ਸਰਕਾਰੀ ਹਸਪਤਾਲ 'ਚ ਡਿਊਟੀ ਕਰਦੀ ਲੇਡੀ ਡਾਕਟਰ ਤੇ ਇੱਕ ਬੰਦੇ ਵੱਲੋਂ ਤੇਜ਼ਾਬ ਸੁੱਟ ਕੇ ਉਹਨੂੰ ਸਾੜ ਦਿੱਤਾ ਗਿਆ। ਤੇਜ਼ਾਬ ਗਰਦੀ ਦਾ ਸ਼ਿਕਾਰ ਇਸ ਲੇਡੀ ਡਾਕਟਰ ਦਾ ਸਰੀਰ 13% ਸੜ ਗਿਆ, ਪਰ ਅੱਖਾਂ ਬਚ ਗਈਆਂ ਨੇ। ਤੇਜ਼ਾਬ ਸੁੱਟਣ ਵਾਲਾ ਇਹ ਬੰਦਾ ਇਸੇ ਹਸਪਤਾਲ 'ਚ ਲਿਫਟ ਆਪਰੇਟਰ ਸੀ ਤੇ ਇਸ ਡਾਕਟਰ ਦੇ ਨਾਲ ਇਹ ਸਲੂਕ ਕਰਨ ਬਾਰੇ ਪੁਲਿਸ ਤਫਤੀਸ਼ ਚੱਲ ਰਹੀ ਏ। ਇਸ ਵਕੂਏ ਤੋਂ ਬਾਅਦ ਇਹ ਬੰਦਾ ਵੀ ਪੁਲਿਸ ਮੁਕਾਬਲੇ 'ਚ ਮਾਰਿਆ ਗਿਆ ਹੈ। ਯਾਦ ਰਵੇ ਕਿ ਤੇਜ਼ਾਬ ਗਰਦੀ ਦੇ ਕੇਸ 'ਚ ਸੁਪਰੀਮ ਕੋਰਟ ਪਹਿਲਾਂ ਹੀ ਸਖ਼ਤ ਸਜ਼ਾਵਾਂ ਦੇਣ ਬਾਰੇ ਕਾਨੂੰਨ ਬਣਾਉਣ ਲਈ ਸਰਕਾਰਾਂ ਨੂੰ ਹੁਕਮ ਦੇ ਚੁੱਕੀ ਹੈ। ਲੋ ਜੀ, ਲਹਿੰਦੇ ਪੰਜਾਬ ਤੋਂ ਇਸ ਹਫ਼ਤੇ ਲਈ ਇੰਨਾ ਹੀ। ਆਉਂਦੇ ਹਫ਼ਤੇ ਕੁਝ ਹੋਰ ਖ਼ਬਰਾਂ ਦਾ ਨਿਚੋੜ ਲੈ ਕੇ ਮਸੂਦ ਮੱਲੀ SBS ਪੰਜਾਬੀ ਦੇ ਸਭ ਸੁਣਨ ਵਾਲਿਆਂ ਦੇ ਰੂਬਰੂ ਹਾਜ਼ਰ ਹਾਓ।
1: ਜੀ ਬਹੁਤ ਬਹੁਤ ਸ਼ੁਕਰੀਆ ਮੱਲੀ ਸਾਹਿਬ ਇਸ ਸਾਰੀ ਜਾਣਕਾਰੀ ਵਾਸਤੇ। ਔਰ SBS ਪੰਜਾਬੀ ਦੇ ਉੱਤੇ ਅੱਜ ਰੇਡੀਓ ਪ੍ਰੋਗਰਾਮ ਪੇਸ਼ ਕਰ ਰਿਹਾ ਮੈਂ, ਯਾਨੀ ਕਿ ਪੁਨੀਤ ਢੀਂਗਰਾ, ਹਰ ਮੰਗਲਵਾਰ ਦੀ ਤਰ੍ਹਾਂ ਇੱਧਰ ਸਾਨੂੰ। ਓਕੇ, ਜੋ ਮੈਂ ਸਵਾਲ ਪੁੱਛਿਆ ਸੀ ਕਿ ਮੈਂ ਵਾਪਸ ਆਊਂਗਾ ਮੂਵੀ ਦੇ ਗਾਣਿਆਂ ਦੇ ਲਿਰਿਸਿਸਟ ਕੌਣ ਨੇ, ਜਵਾਬ ਭੇਜਿਆ ਜੀ ਸੁਖਵਿੰਦਰ ਜੀ ਨੇ, ਪਰ ਤੁਸੀਂ ਆਪਣੀ ਈਮੇਲ ਨਹੀਂ ਭੇਜੀ ਜੀ। ਜਵਾਬ ਭੇਜੋ ਨਾਲ ਈਮੇਲ ਵੀ ਜ਼ਰੂਰ ਜ਼ਰੂਰ ਭੇਜੋ। ਸਾਨਵੀ ਜੀ ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੁਨੀਤ ਜੀ, ਬਹੁਤ ਵਧੀਆ ਸ਼ੋਅ ਚੱਲ ਰਿਹਾ, ਮੈਂ ਵਾਪਸ ਆਊਂਗਾ ਮੂਵੀ ਦੇ ਲਿਰਿਸਿਸਟ ਨੇ --, ਉਹ ਅਜੇ ਮੈਂ ਅਨਾਊਂਸ ਨਹੀਂ ਕਰਾਂਗਾ। ਔਰ ਇਹਨਾਂ ਨੇ ਆਪਣੀ ਈਮੇਲ ਆਈ ਡੀ ਵੀ ਨਾਲ ਭੇਜ ਦਿੱਤੀ ਹੈ ਜੀ, ਸ਼ੁਕਰੀਆ। ਤਾਂ ਜ਼ਰੂਰੀ ਹੁੰਦੀ ਤਾਂ ਕਿ ਅਗਰ, ਕਿਉਂਕਿ ਬਹੁਤ ਸਾਰੇ ਜੋ ਵੀ ਵਿਨਰ ਨੇ ਉਹਨਾਂ ਵਿੱਚੋਂ ਕੁਝ ਲੱਕੀ ਵਿਨਰ ਹੁੰਦੇ ਨੇ, ਜਿਵੇਂ ਕਿ 2 ਜਾਂ 3 ਜਾਂ 4, ਫਿਰ ਉਹਨਾਂ ਨੂੰ ਇਹ ਪਾਸ ਭੇਜੇ ਜਾਂਦੇ ਨੇ ਮੂਵੀ ਦੇ, ਡਿਜੀਟਲ ਪਾਸ, ਤੋਂ ਈਮੇਲ ਆਈ ਡੀ ਤੇ ਹੀ ਜਾਂਦੇ ਨੇ। ਸੋ ਬਹੁਤ ਬਹੁਤ ਸ਼ੁਕਰੀਆ। ਇੱਧਰ ਸਾਨੂੰ ਮਨਪ੍ਰੀਤ ਜੀ ਨੇ ਵੀ ਜਵਾਬ ਦੇ ਦਿੱਤਾ ਹੈ, ਲੇਕਿਨ ਤੁਸੀਂ ਆਪਣੀ ਈਮੇਲ ਆਈ ਡੀ ਨਹੀਂ ਭੇਜੀ। ਜਵਾਬ ਦੇ ਨਾਲ ਈਮੇਲ ਆਈ ਡੀ ਵੀ ਚਾਹੀਦੀ ਹੈ, ਉਹ ਵੀ ਜ਼ਰੂਰ ਭੇਜੋ। ਔਰ ਇੱਕ ਹੋਰ ਮੈਂ ਤੁਹਾਨੂੰ ਸਵਾਲ ਪੁੱਛਿਆ ਸੀ ਕਿ ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ ਸੀ ਜਾਂ ਹੁਣ ਵੀ ਹੈ, ਜਿਵੇਂ ਮੇਰਾ ਡੋਨਲਡ ਡਕ ਅਤੇ ਅੰਕਲ ਸਕਰੂਜ਼ ਸੀ ਜਾਂ ਹੈ। ਹੁਣ ਤਾਂ ਚਲੋ ਬਹੁਤ ਸਾਲ ਹੋ ਗਏ ਨੇ ਨਹੀਂ ਦੇਖੇ ਕਾਰਟੂਨ। ਮੈਂ ਕਿਉਂ ਪੁੱਛ ਰਿਹਾ, ਕਿਉਂਕਿ 9 ਜੂਨ 1934 ਨੂੰ ਪਹਿਲੀ ਵਾਰੀ ਡੋਨਲਡ ਡਕ ਜੋ ਹੈ ਉਹ ਸਕਰੀਨ ਦੇ ਉੱਤੇ ਆਇਆ ਸੀ, ਮਤਲਬ ਪਹਿਲੀ ਵਾਰ ਉਹਦਾ ਇਜਾਦ ਹੋਇਆ ਸੀ, ਔਰ ਉਸ ਤੋਂ ਥੋੜੇ ਸਾਲ ਪਹਿਲਾਂ ਮਿਕੀ ਮਾਊਸ, ਉਹਨਾਂ ਤੋਂ ਥੋੜੇ ਵੱਡੇ ਨੇ। ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ, ਉਹ ਵੀ ਦੱਸ ਸਕਦੇ ਹੋ। ਆਓ ਸੁਣਦੇ ਹਾਂ ਇੱਕ ਗਾਣਾ ਕਾਕਾ ਜੀ ਦੀ ਆਵਾਜ਼ ਵਿੱਚ। ਕਾਕਾ ਜੀ,

0: Si algo tan simple como tu desayuno pudiera mantenerte fuerte por más tiempo, comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: sbs.com.au/punjabi nu apna online homepage banao taziyan khabran tarant mamlyan ate manoranjan layi sbs.com.au/punjabi naal judo ki tusi sbs punjabi sunna pasand karde ho vicharan di ladi nu sade facebook page utte jari rakho sade facebook page nu pasand karo ate apne vichar vi sanje karo dekho sbs punjabi facebook te
3: ਹਾਂਜੀ ਬ੍ਰੇਕ ਤੋਂ ਬਾਅਦ ਮੈਂ ਵਾਪਸ ਆਊਂਗਾ ਮੈਂ ਵਾਪਸ ਆ ਚੁੱਕਾ ਹਾਂ ਜੀ ਮੇਰਾ ਨਾਮ ਹੈ ਪੁਨੀਤ ਢੀਂਗਰਾ ਤੁਸੀਂ ਸੁਣ ਰਹੇ ਹੋ SBS ਪੰਜਾਬੀ ਰੇਡੀਓ ਪ੍ਰੋਗਰਾਮ ਕੀ ਹਾਲ ਚਾਲ ਨੇ ਕਿਵੇਂ ਚੱਲ ਰਹੀ ਹੈ ਜ਼ਿੰਦਗੀ ਕਿਵੇਂ ਚੱਲ ਰਹੀ ਹੈ ਸ਼ਾਮ 9 June ਦੀ ਇਹ ਵੀ ਤੁਸੀਂ ਦੱਸ ਸਕਦੇ ਹੋ ਨਾਲ ਦੀ ਨਾਲ ਮੈਂ ਪੁੱਛਿਆ ਸੀ ਕਿ ਮੈਂ ਵਾਪਸ ਆਊਂਗਾ ਮੂਵੀ ਜੋ ਰਿਲੀਜ਼ ਹੋਣ ਜਾ ਰਹੀ ਹੈ ਉਸ ਮੂਵੀ ਦੇ ਗਾਣੇ ਜਿਨ੍ਹਾਂ ਨੇ ਲਿਖੇ ਨੇ ਉਸਦਾ ਨਾਮ ਕੀ ਹੈ ਗੀਤਕਾਰ ਜਾਂ ਲਿਰਿਸਿਸਟ ਜੋ ਵੀ ਕਹਿ ਲਓ ਸੋ ਸਾਨੂੰ ਜਵਾਬ ਬਹੁਤ ਸਾਰੇ ਆ ਰਹੇ ਨੇ ਔਰ ਨਾਲ ਦੀ ਨਾਲ ਮੈਂ ਪੁੱਛਿਆ ਸੀ ਤੁਹਾਡਾ ਫੇਵਰੇਟ ਕਾਰਟੂਨ ਕਰੈਕਟਰ ਕਿਹੜਾ ਹੈ ਔਰ ਇੱਧਰ ਸੁਖ ਵਿੰਦਰ ਜੀ ਕਹਿ ਰਹੇ ਨੇ ਟੋਮ ਐਂਡ ਜੈਰੀ ਔਰ ਉਸ ਤੋਂ ਬਾਅਦ ਮੈਸੇਜ ਆਇਆ ਅੰਮ੍ਰਿਤ ਜੀ ਦਾ ਵੀ ਇਹ ਵੀ ਕਹਿ ਰਹੇ ਨੇ ਟੋਮ ਐਂਡ ਜੈਰੀ ਵਾਹ ਜੀ ਕਿਆ ਬਾਤ ਹੈ ਦੋ ਮੈਸੇਜ ਆਏ ਨੇ ਇਕੱਠੇ ਔਰ ਦੋਨਾਂ ਦੇ ਟੋਮ ਐਂਡ ਜੈਰੀ ਫੇਵਰੇਟ ਨੇ ਟੋਮ ਫੇਵਰੇਟ ਹੈ ਕਿ ਜੈਰੀ ਫੇਵਰੇਟ ਹੈ ਉਹਨਾਂ 'ਚੋਂ ਵੀ ਇੱਕ ਜ਼ਰੂਰ ਚੂਜ਼ ਕਰੋ ਔਰ ਦੱਸੋ ਕਿ ਮੈਲੋਡੀ ਇਤਨੀ ਚੋਕਲੇਟੀ ਕਿਉਂ ਹੈ ਨਹੀਂ ਇਹ ਰਹਿੰਦੇ ਹੋ ਦੱਸਣ ਲਈ ਫਿਲਹਾਲ ਤੁਹਾਨੂੰ ਅਗਲੀ ਜਾਣਕਾਰੀ ਦੱਸਦੇ ਹਾਂ ਸੋ ਭਾਰਤੀ ਭਾਈਚਾਰੇ ਦੀਆਂ ਮਹਿਲਾਵਾਂ ਦੇ ਵਿੱਚ ਘਰੇਲੂ ਹਿੰਸਾ ਸੰਬੰਧੀ ਆਪਣੇ ਪਰਿਵਾਰ ਦੇ ਨਾਲ ਗੱਲਬਾਤ ਕਰਨ ਲਈ ਆਤਮ ਵਿਸ਼ਵਾਸ ਦੀ ਬਹੁਤ ਵੱਡੀ ਕਮੀ ਹੈ ਇਹ ਕਹਿਣਾ ਹੈ ਆਸਟ੍ਰੇਲੀਅਨ ਵਾਸੀ ਹਰਵਿੰਦਰ ਜੈਨ ਦਾ ਜੋ ਇਸੇ ਪਾਸੇ ਕਾਫੀ ਜ਼ਿਆਦਾ ਸਰਗਰਮ ਨੇ ਕੰਮ ਕਰ ਰਹੇ ਨੇ ਉਹਨਾਂ ਦੇ ਨਾਲ ਸਾਡੀ ਟੀਮ ਨੇ ਗੱਲਬਾਤ ਕੀਤੀ ਹੈ ਆਓ ਚੱਲਦੇ ਹਾਂ ਇਸ ਖਾਸ ਇੰਟਰਵਿਊ ਦੇ ਵੱਲ
4: ਪਿਆਰੇ ਦੋਸਤੋ ਤੁਸੀਂ ਜੁੜਿਓ SBS ਪੰਜਾਬੀ ਦੇ ਨਾਲ ਤੇ ਮੈਲਬਨ ਸਟੂਡੀਓ ਤੋਂ ਮੈਂ ਹਾਂ ਪਤਰਸ ਮਸੀ ਅੱਜ ਅਸੀਂ ਜਿਹੜੇ ਵਿਸ਼ੇ ਤੇ ਗੱਲ ਕਰਨ ਵਾਸਤੇ ਜਾ ਰਹੇ ਹਾਂ ਬਹੁਤ ਹੀ ਅਹਿਮ ਮਸਲਾ ਇਸ ਨੂੰ ਅਸੀਂ ਆਖੀਏ ਤਾਂ ਕੁਝ ਗਲਤ

0: advertising.
1: ¿Y si algo tan simple como tu desayuno pudiera mantenerte fuerte por más tiempo? Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Así que la próxima vez que estés en la tienda, busca el sello EB y elige Eggland's Best. Mejor sabor, mejor nutrición, mejores huevos. Visita egglandsbest.com para descubrir recetas deliciosas.
2: ਕਰਾਂਗੇ ਜੀ ਘਰੇਲੂ ਹਿੰਸਾ ਦੀ ਔਰ ਸੈਕਸੁਅਲ ਵਾਇਲੈਂਸ ਦੀ ਔਰ ਸਾਡੇ ਨਾਲ ਇਸ ਵਕਤ ਫੋਨ ਲਾਈਨ ਤੇ ਬੈਲਾਰਾਟ ਤੋਂ ਹਰਵਿੰਦਰ ਕੌਰ ਜੀ ਜੁੜ ਗਏ ਨੇ ਜਿਨ੍ਹਾਂ ਨੇ ਇਸੇ ਖੇਤਰ ਦੇ ਵਿੱਚ ਜਿਹੜੇ ਕੰਮ ਵੀ ਕਰ ਰਹੇ ਨੇ ਵਿਮਨ ਇੰਪਾਵਰਮੈਂਟ ਦੇ ਉੱਪਰ ਕੰਮ ਕਰ ਰਹੇ ਉਹਨਾਂ ਨਾਲ ਦੀ ਨਾਲ ਇਹਨਾਂ ਦੇ ਵੱਲੋਂ 2024 ਦੇ ਵਿੱਚ ਇੱਕ ਕਿਤਾਬ ਵੀ ਰਿਲੀਜ਼ ਕੀਤੀ ਗਈ ਸੀ ਜਿਸ ਦਾ ਨਾਂ ਸੀ ਵਾਈਫਡ ਇਨ ਇੰਡੀਆ ਸਾਰੀਆਂ ਗੱਲਾਂ ਬਾਤਾਂ ਕਰਾਂਗੇ ਸਭ ਤੋਂ ਪਹਿਲਾਂ ਹਰਵਿੰਦਰ ਹੋਣਾ ਦਾ ਸਵਾਗਤ ਕਰਦੇ ਹਰਵਿੰਦਰ ਜੀ ਬਹੁਤ ਬਹੁਤ ਸਵਾਗਤ SBS ਪੰਜਾਬੀ ਦੇ ਵਿਹੜੇ ਚ
3: ਬਹੁਤ ਬਹੁਤ ਧੰਨਵਾਦ ਤੁਹਾਡਾ ਪਤਰਸ਼ ਜੀ ਐਂਡ ਮੈਂ ਵੈਲਕਮ ਕਰਦੀ ਹੈਗੀ ਆ ਤੁਹਾਡੇ ਸਾਰੀ ਆਡੀਅੰਸ ਸਾਰੇ ਸਰੋਤਿਆਂ ਦਾ SBS ਪੰਜਾਬੀ ਦੇ ਵਿੱਚ
2: ਜੀ ਹਰਵਿੰਦਰ ਜੀ ਇਸ ਤੋਂ ਪਹਿਲਾਂ ਕਿ ਆਪਾਂ ਇਹ ਜਿਹੜਾ ਮਸਲਾ ਜਿਵੇਂ ਆਪਾਂ ਸ਼ੁਰੂ ਦੇ ਵਿੱਚ ਵੀ ਗੱਲ ਕੀਤੀ ਹੈ ਕਿ ਬੜਾ ਗੰਭੀਰ ਹੈ ਬੜਾ ਵਾਸਟ ਵੀ ਹੈਗਾ ਬੜਾ ਵਿਸ਼ਾਲ ਹੈ ਆਪਾਂ ਤੁਹਾਡੀ ਕਿਤਾਬ ਤੋਂ ਸ਼ੁਰੂ ਕਰਦੇ ਹਾਂ ਤੁਹਾਡੀ ਕਿਤਾਬ ਦੇ ਵਿੱਚ ਵੀ ਇਹੀ ਚੀਜ਼ਾਂ ਨੇ ਜਾਂ ਕੀ ਕੁਛ ਹੈਗਾ ਕਿਤਾਬ ਲਿਖਣ ਦੀ ਕੀ ਤੁਹਾਡੀ ਪ੍ਰੇਰਣਾ ਸੀਗੀ ਜਾਂ ਕੀ ਮਕਸਦ ਕੀ ਸੀਗਾ ਤੁਹਾਡਾ
3: ਜੀ ਮੈਂ ਆਪਣੀ ਕਿਤਾਬ ਇਸ ਲਈ ਲਿਖੀ ਆ ਕਿ ਬੇਸਿਕਲੀ ਮੈਂ ਆਪਣੀ ਲਾਈਫ ਦੇ ਵਿੱਚ ਬੜੇ ਉਤਾਰ ਚੜਾਵ ਚੋਂ ਨਿਕਲੀ ਆ ਕਿਉਂਕਿ ਮੈਂ ਬੋਰਨ ਐਂਡ ਬਰੋਟ ਅਪ ਹੋਈ ਆਰਮੀ ਇਨਵਾਇਰਮੈਂਟ ਦੇ ਵਿੱਚ ਜਿੱਥੇ ਕਿ ਮੁੰਡੇ ਤੇ ਕੁੜੀ ਨੂੰ ਇਕੁਅਲ ਸਮਝਿਆ ਜਾਂਦਾ ਸੀਗਾ ਤੇ ਆਸੇ ਪਾਸੇ ਕਦੇ ਵੀ ਨਹੀਂ ਸੀ ਦੇਖਿਆ ਵੀ ਕਿਸੇ ਨਾਲ ਕੋਈ ਭੇਦਭਾਵ ਹੋ ਰਿਹਾ ਲੇਕਿਨ ਮੈਂ ਆਪਣੇ ਘਰ ਚ ਜ਼ਰੂਰ ਦੇਖਦੀ ਸੀ ਕਿ ਮੇਰੇ ਪਾਪਾ ਬੜੇ ਡੋਮੀਨੇਟਿੰਗ ਸੀਗੇ ਪਰ ਉਦੋਂ ਅਸੀਂ ਇਹ ਸੋਚ ਲੈਂਦੇ ਸੀ ਜਦੋਂ ਬੱਚੇ ਸੀ ਨਾ ਕਿ ਪਾਪਾ ਆਰਮੀ ਚ ਨੇ ਆਰਮੀ ਚ ਡਿਸਿਪਲਿਨ ਜ਼ਿਆਦਾ ਹੁੰਦਾ ਤੇ ਇਸ ਲਈ ਪਾਪਾ ਇਜ਼ ਆਲਵੇਜ਼ ਆਫਟਰ ਡਿਸਿਪਲਿਨ ਪਰ ਜਦੋਂ ਮੇਰਾ ਵਿਆਹ ਹੋਇਆ ਤੇ ਮੇਰੇ ਹਸਬੈਂਡ ਵੀ ਡੋਮੀਨੇਟਿੰਗ ਸੀ ਤੇ ਉਹਦੇ ਉੱਤੋਂ ਮੈਨੂੰ ਪਤਾ ਲੱਗਿਆ ਕਿ ਔਰਤਾਂ ਦੀ ਜਿਹੜੀ ਹੈਗੀ ਆ ਦਸ਼ਾ ਤਾਂ ਚੇਂਜ ਹੋਈ ਨੀ ਪੜ੍ਹਾਈ ਕਰਕੇ ਜਿਵੇਂ ਮੇਰੀ ਮੰਮੀ ਕਹਿੰਦੇ ਸੀ ਤੂੰ ਪੜ੍ਹ ਜਾ ਤੂੰ ਜੋਬ ਕਰੇਂਗੀ ਤੈਨੂੰ ਜ਼ਿਆਦਾ ਰਿਸਪੈਕਟ ਮਿਲੂਗੀ ਤੇਰੇ ਜਿਹੜੇ ਆਪਣੇ ਹੁੰਦੇ ਆ ਡਿਸੀਜਨਸ ਦੇ ਵਿੱਚ ਯੂ ਨੋ ਤੇਰੀ ਇਕੁਅਲ ਹੋਊਗੀ ਸੇ ਪਰ ਇਸ ਤਰ੍ਹਾਂ ਮੈਨੂੰ ਕੁਛ ਵੀ ਫੀਲ ਨਹੀਂ ਹੋਇਆ ਸਾਰੇ ਡਿਸੀਜਨਸ ਜਿਹੜੇ ਸੀਗੇ ਮੇਰੇ ਹਸਬੈਂਡ ਤੇ ਉਹਨਾਂ ਦੀ ਫੈਮਿਲੀ ਲੈਂਦੀ ਸੀਗੀ ਐਂਡ ਆਈ ਫੈਲਟ ਐਕਚੁਅਲੀ ਟ੍ਰੈਪਡ ਕਿ ਮੈਂ ਸ਼ਾਇਦ ਟ੍ਰੈਪ ਹੋ ਗਈ ਹਾਂ ਇੱਕ ਵਿਆਹ ਦੇ ਵਿੱਚ
2: ਜੀ
3: ਐਂਡ ਫਿਰ ਉੱਥੋਂ ਮੇਰੀ ਜਿਹੜੀ ਜਰਨੀ ਆ ਉਹ ਸ਼ੁਰੂ ਹੋਈ ਕਿ ਕੁੜੀਆਂ ਨੂੰ ਕਿਉਂ ਟ੍ਰੈਪ ਫੀਲ ਹੁੰਦਾ ਜਾਂ ਉਹ ਕਿਉਂ ਟ੍ਰੈਪ ਫੀਲ ਕਰਦੀਆਂ ਨੇ ਆਫਟਰ ਦੇ ਗੈਟ ਮੈਰਿਡ ਐਂਡ ਮੇਰਾ ਸਭ ਤੋਂ ਪਹਿਲਾਂ ਇਹੀ ਕੁਐਸਚਨ ਸੀਗਾ ਵੀ ਜਿਹੜੀ ਕੁੜੀ ਆ ਉਹਨੂੰ ਕੀ ਆਪਣੇ ਆਪ ਨੂੰ ਹਮੇਸ਼ਾ ਸਮਾਲ ਹਮੇਸ਼ਾ ਛੋਟਾ ਬਣਾ ਕੇ ਰੱਖਣਾ ਪੈਂਦਾ ਯੂ ਨੋ ਮਿਨੀਮਾਈਜ਼ ਹਰ ਐਜੂਕੇਸ਼ਨ ਲੈਵਲ ਕਿਸੇ ਚੀਜ਼ ਚ ਬੋਲੋ ਨਾ ਕਿਸੇ ਚੀਜ਼ ਚ ਆਪਣਾ ਖਿਆਲ ਨਾ ਦੱਸੋ ਆਪਣਾ ਮਤ ਨਾ ਪੇਸ਼ ਕਰੋ ਤੇ ਇਸੇ ਤਰ੍ਹਾਂ ਪੂਰੀ ਜ਼ਿੰਦਗੀ ਨਿਕਲਣੀ ਆ ਐਂਡ ਆਈ ਫੈਲਟ ਰੀਅਲੀ ਟ੍ਰੋਮਾਟਾਈਜ਼ਡ ਆਫਟਰ ਆਈ ਗੋਟ ਮੈਰਿਡ ਜਸਟ ਬਿਕੋਜ਼ ਆਈ ਕੁਡ ਨਾਟ ਪਾਰਟੀਸੀਪੇਟ ਇਨ ਡਿਸੀਜ਼ਨ ਮੇਕਿੰਗ
2: ਜੀ ਤੇ ਫਿਰ ਇਸ ਤੋਂ ਬਾਅਦ ਫਿਰ ਤੁਹਾਡੀ ਜਿਹੜੀ ਕਿਤਾਬ ਤੁਸੀਂ ਜਿਹੜੀ ਲਿਖੀ ਹੈ ਫਿਰ ਕਿਤਾਬ ਦੇ ਵਿੱਚ ਵੀ ਇਹ ਚੀਜ਼ਾਂ ਜਾਂ ਇਹਨਾਂ ਚੀਜ਼ਾਂ ਤੋਂ ਉਭਰਨ ਦੇ ਉਪਾਅ ਵੀ ਹੈਗੇ ਨੇ ਕੀ ਕੁਝ ਹੈਗਾ ਜੀ ਉਹਦੇ
3: ਹਾਂਜੀ ਐਬਸੋਲੂਟਲੀ ਜਦੋਂ ਮੈਂ ਆਪਣੀ ਪ੍ਰੋਬਲਮ ਸੋਲਵ ਕਰ ਲਈ ਫਿਰ ਮੈਂ ਸੋਚਿਆ ਕਿ ਮੈਨੂੰ ਸ਼ੇਅਰ ਕਰਨਾ ਚਾਹੀਦਾ ਕਿ ਜਿਹੜੀ ਪੇਟਰੀਆਰਕੀ ਆ ਪਿਤਰਸੱਤਾ ਜਾਂ ਫਿਰ ਕੋਈ ਕਿਸੇ ਵੀ ਤਰ੍ਹਾਂ ਦੀ ਜਿਹੜੀ ਪਾਵਰ ਡਾਇਨਾਮਿਕਸ ਹੈਗੀ ਆ ਉਹਨੂੰ ਕਿਸ ਤਰ੍ਹਾਂ ਨੈਵੀਗੇਟ ਕੀਤਾ ਜਾ ਸਕਦਾ ਬਿਕੋਜ਼ ਹੁਣ ਇਹ ਆ ਕਿ ਆਪਾਂ ਕਿਸੇ ਨੂੰ ਤਾਂ ਸਮਝਾ ਨਹੀਂ ਸਕਦੇ ਹੈਗੇ ਕਿ ਤੁਸੀਂ ਮੈਨੂੰ ਬੈਟਰ ਟ੍ਰੀਟ ਕਰੋ ਬਟ ਆਈ ਕੈਨ ਡੈਫੀਨੇਟਲੀ ਅਪਲਾਈ ਸਟ੍ਰੈਟਜੀਜ਼ ਐਂਡ ਆਈਡੀਆਜ਼ ਦੈਟ ਆਈ ਕੈਨ ਗੈਟ ਵਟ ਆਈ ਵਾਂਟ ਐਂਡ ਇਨ ਐਡੀਸ਼ਨ ਟੂ ਗੈਟਿੰਗ ਵਟ ਆਈ ਵਾਂਟ ਆਈ ਵਾਂਟ ਟੂ ਇਨਸ਼ੋਰ ਕਿਉਂਕਿ ਉਹ ਵੀ ਮੇਰੀ ਫੈਮਿਲੀ ਨੇ ਦੈਟ ਆਈ ਕੈਨ ਇਨਸ਼ੋਰ ਵਿਨ ਵਿਨ ਆਊਟਕਮ ਫਾਰ ਆਲ ਆਫ ਅਸ ਐਂਡ ਜਦੋਂ ਆਪਾਂ ਵਿਨ ਵਿਨ ਆਊਟਕਮ ਇਨਸ਼ੋਰ ਕਰਦੇ ਹਾਂ ਬਿਕੋਜ਼ ਆਪਣੀ ਇੰਟੈਂਸ਼ਨ ਵਧੀਆ ਫਿਰ ਸਾਰੇ ਆਪਣੇ ਵੀ ਹੋ ਜਾਂਦੇ ਨੇ ਸੋ ਵੀ ਕੈਨ ਹੈਵ ਅ ਬੈਟਰ ਮੈਰਿਡ ਲਾਈਫ ਐਂਡ ਓਬਵੀਅਸਲੀ ਮੈਂ ਵੀ ਇਹ ਸੋਚਿਆ ਸੀਗਾ ਕਿ ਮੈਂ ਡਿਵੋਰਸ ਕਰ ਲੈਂਦੀ ਐਂਡ ਐਵਰੀਥਿੰਗ ਉਹ ਜਿਹੜਾ ਹੈਗਾ ਉਹ ਵੀ ਇੱਕ ਰਸਤਾ ਠੀਕ ਹੈ ਵਿਮੈਨ ਇੰਪਾਵਰਮੈਂਟ ਦਾ ਐਂਡ ਦੈਟ ਇਜ਼ ਟੋਟਲੀ ਡਿਫਰੈਂਟ ਉਹਦੇ ਵਿੱਚ ਕੀ ਆ ਕਿ ਤੁਹਾਡੇ ਨਾਲ ਜਿਹੜੇ ਅੱਤਿਆਚਾਰ ਦੇ ਤਰੀਕੇ ਨੇ ਉਹ ਜਾਣ ਕੇ ਜਿਹੜੇ ਕੀਤੇ ਜਾਂਦੇ ਨੇ ਉਹ ਇਨ ਆਰਡਰ ਟੂ ਹਰਾਸ ਯੂ ਉਹ ਹੋਰ ਤਰ੍ਹਾਂ ਦੀਆਂ ਚੀਜ਼ਾਂ ਹੁੰਦੀਆਂ ਨੇ ਪਰ ਜਦੋਂ ਆਪਾਂ ਗੱਲ ਕਰਦੇ ਹਾਂ ਪੇਟਰੀਆਰਕੀ ਦੀ ਬਿਕੋਜ਼ ਇਹ ਆਪਣਾ ਇੱਕ ਅਨਕੋਨਸ਼ੀਅਸ ਵੇ ਆਫ ਲਿਵਿੰਗ ਆ ਤੇ ਜਦੋਂ ਆਪਾਂ ਜਿਵੇਂ ਮੈਂ ਆਪਣੇ ਹਸਬੈਂਡ ਨਾਲ ਕੀ ਕੀਤਾ ਮੈਂ ਉਹਨਾਂ ਨੂੰ ਜਾਗਰੂਕ ਕੀਤਾ ਕਿ ਤੁਸੀਂ ਅਣਜਾਣੇ ਦੇ ਵਿੱਚ ਮੇਰੇ ਨਾਲ ਭੇਦਭਾਵ ਕਰ ਰਹੇ ਹੋ
2: ਜੀ
3: ਤੇ ਮੇਰੇ ਫੰਡਾਮੈਂਟਲ ਰਾਈਟਸ ਤੁਸੀਂ ਵਾਇਲੇਟ ਕਰ ਰਹੇ ਹੋ ਅਣਜਾਣੇ ਚ ਕਰ ਰਹੇ ਹੋ ਜੇ ਤੁਸੀਂ ਮੇਰੇ ਫੰਡਾਮੈਂਟਲ ਰਾਈਟਸ ਵਾਇਲੇਟ ਕਰਨਾ ਕੰਟੀਨਿਊ ਕਰੋਗੇ ਹੁਣ ਜਦੋਂ ਮੈਂ ਤੁਹਾਨੂੰ ਦੱਸਦਾ ਜਾਣ ਬੁੱਝ ਕੇ

0: ਦੈਨ ਮੈਂ ਤੁਹਾਡੇ ਨਾਲ ਨਹੀਂ ਰਹਿਣਾ।
1: ਜੀ
0: ਐਂਡ ਇਹ ਦੱਸਣਾ ਇੰਨਾ ਆਸਾਨ ਨਹੀਂ ਸੀਗਾ, ਇਹਦੇ ਬਾਰੇ ਗੱਲਾਂ ਬਾਤਾਂ ਕਾਫੀ ਕੀਤੀਆਂ, ਮੈਂ ਕੋਸ਼ਿਸ਼ ਕੀਤੀ ਵੀ ਆਪਾਂ ਕਾਉਂਸਲਿੰਗ ਤੇ ਜਾਈਏ, ਉਹਨਾਂ ਨੇ ਮਨਾ ਕਰਤਾ, ਫਿਰ ਅਸੀਂ ਸੈਪਰੇਟ ਵੀ ਰਹੇ ਕਾਫੀ ਦੇਰ,
1: ਜੀ
0: ਤੇ ਜਦੋਂ ਅਸੀਂ ਸੈਪਰੇਟ ਰਹੇ ਫਿਰ ਅਸੀਂ ਕਾਉਂਸਲਿੰਗ ਤੇ ਜਾਣਾ ਸ਼ੁਰੂ ਕੀਤਾ, ਤੇ ਉਸ ਤੋਂ ਬਾਅਦ ਚ ਅਸੀਂ ਇਕੱਠੇ ਹੋਏ। ਤਾਂ ਇਹ ਸਾਰੀ ਜਿਹੜੀ ਜਰਨੀ ਆ ਇਹ ਮੈਂ ਆਪਣੀ ਬੁੱਕ ਦੇ ਵਿੱਚ ਪਾਈ ਆ, ਐਂਡ ਮੈਂ ਬੁੱਕ ਦੇ ਵਿੱਚ ਇੱਕ ਫਰੇਮਵਰਕ ਵੀ ਡਿਸਕਸ ਕੀਤਾ ਵੀ ਕਿਸ ਤਰ੍ਹਾਂ ਆਪਾਂ ਪਾਵਰ ਨੂੰ ਨੈਵੀਗੇਟ ਕਰ ਸਕਦੇ ਹਾਂ, ਬਿਕੋਜ਼ ਜਦੋਂ ਕੋਈ ਵੀ ਪ੍ਰਿਵਿਲੇਜ ਹੁੰਦਾ ਨਾ ਉਹ ਤੁਹਾਡੀ ਗੱਲ ਇੰਨੀ ਛੇਤੀ ਨਹੀਂ ਸੁਣਦਾ
1: ਜੀ, ਜਿਵੇਂ ਤੁਸੀਂ ਵੀ ਹਰਵਿੰਦਰ ਜੀ, ਜਿਵੇਂ ਤੁਸੀਂ ਵੀ ਹੁਣੇ ਆਪਣੀ ਗੱਲ ਦੇ ਵਿੱਚ ਆਖਿਆ ਕਿ ਇੰਨਾ ਸੌਖਾ ਨਹੀਂ ਸੀ ਇਹ ਗੱਲ ਕਰਨਾ, ਔਰ ਖਾਸ ਤੌਰ ਤੇ ਜਿਹੜਾ ਆਪਣਾ ਕਲਚਰ ਹੈ, ਖਾਸ ਤੌਰ ਤੇ ਇੰਡੀਅਨ ਜਾਂ ਜਿਹੜਾ ਸਾਊਥ ਏਸ਼ੀਅਨ ਜਿਹੜਾ ਭਾਈਚਾਰਾ ਆ ਉਹਦੇ ਵਿੱਚ ਹਾਲੇ ਵੀ ਜਿਹੜਾ ਇੱਕ ਹਿਚਕਚਾਟ ਜੀ ਆਪਾਂ ਕਹਿ ਸਕਦੇ ਹਾਂ, ਹਨਾ, ਲੋਕੀ ਗੱਲ ਖੁੱਲ੍ਹ ਕੇ ਨਹੀਂ ਕਰ ਪਾਉਂਦੇ, ਕੀ ਕਾਰਨ ਉਹਦਾ? ਤੁਹਾਨੂੰ ਹੁਣ ਤੱਕ ਤੁਹਾਡੀ ਅਬਜ਼ਰਵੇਸ਼ਨ ਕੀ ਇਹਦਾ, ਕੀ ਤੁਸੀਂ ਹੁਣ ਤੱਕ ਇਹਦਾ ਕਾਰਨ ਤੁਹਾਨੂੰ ਨਜ਼ਰ ਆਇਆ?
0: ਇਹਦਾ ਕਾਰਨ ਮੈਨੂੰ ਇਹ ਨਜ਼ਰ ਆਇਆ, ਪਹਿਲੀ ਗੱਲ ਤਾਂ ਆਪਾਂ ਨੂੰ ਗੱਲ ਹੀ ਨਹੀਂ ਕਰਨੀ ਆਉਂਦੀ, ਆਪਣੇ ਕੋਲ ਨਾ ਇਫੈਕਟਿਵ ਕਮਿਊਨੀਕੇਸ਼ਨ ਦੇ ਤਰੀਕੇ ਨਹੀਂ ਗੇ, ਬਿਕੋਜ਼ ਜਦੋਂ ਆਪਾਂ ਵੱਡੇ ਹੁੰਦੇ ਆ ਨਾ ਵੀ ਆਰ ਟੋਲਡ ਟੂ ਬੀ ਓਬੀਡੀਐਂਟ, ਤੇ ਆਪਾਂ ਨੂੰ ਸਾਇਲੈਂਟ ਰਹਿਣ ਨੂੰ ਕਿਹਾ ਜਾਂਦਾ, ਤੇ ਜਦੋਂ ਆਪਾਂ ਕੰਫੀਡੈਂਸ ਪ੍ਰੈਕਟਿਸ ਹੀ ਨਹੀਂ ਕਰਾਂਗੇ ਫਰੋਮ ਯੂ ਨੋ ਫਰੋਮ ਚਾਈਲਡਹੁੱਡ, ਤਾਂ ਫਿਰ ਜਦੋਂ ਆਪਣੇ ਤੇ ਸਮੱਸਿਆ ਆਊਗੀ ਉਦੋਂ ਆਪਾਂ ਕਿਵੇਂ ਕੰਫੀਡੈਂਸ ਦਿਖਾਵਾਂਗੇ?
1: ਜੀ
0: ਤਾਂ ਸਭ ਤੋਂ ਪਹਿਲਾਂ ਤਾਂ ਆਪਣੇ ਅੰਦਰ ਕੰਫੀਡੈਂਸ ਲੈ ਕੇ ਆਉਣਾ ਪੈਂਦਾ, ਯੂ ਨੋ ਉਹਦੇ ਲਈ ਵਿਮੈਨ ਨੂੰ ਸਪੋਰਟ ਚਾਹੀਦੀ ਹੁੰਦੀ ਆ ਕਿ ਹਾਂ ਸਿਸਟਮ ਤੁਹਾਡੇ ਨਾਲ ਖੜਾ, ਐਂਡ ਦੈਟ ਇਜ਼ ਵਟ ਵੀ ਡੂ ਇਨ ਆਸਟ੍ਰੇਲੀਆ, ਕਿ ਤੁਸੀਂ ਬਾਹਰ ਨਿਕਲ ਕੇ ਆਓ, ਤੁਸੀਂ ਉੱਭਰ ਕੇ ਆਓ, ਟਾਕ ਅਬਾਊਟ ਯੋਰ ਰਾਈਟਸ, ਡੋਂਟ ਜਸਟ ਬੀਅਰ ਅਬਿਊਸ, ਬਿਕੋਜ਼ ਜੇ ਤੁਸੀਂ ਦੱਸੋਗੇ ਨਹੀਂ ਤਾਂ ਅਗਲੀ ਨੂੰ ਪਤਾ ਕਿਵੇਂ ਲੱਗੂਗਾ? ਪਹਿਲਾਂ ਦੱਸਣ ਤੋਂ ਸ਼ੁਰੂ ਕਰੋ, ਫਿਰ ਜੇ ਉਹ ਦੱਸਣ ਤੇ ਨਹੀਂ ਸਮਝ ਰਿਹਾ, ਜਾਣ ਬੁੱਝ ਕੇ ਤੁਹਾਡੇ ਨਾਲ ਅਬਿਊਸ ਹੋ ਰਿਹਾ, ਤੇ ਫਿਰ ਆਪਾਂ ਨੈਕਸਟ ਸਟੈਪਸ ਲਵਾਂਗੇ, ਤੇ ਉਹਦੇ ਲਈ ਸਰਵਿਸਿਜ਼ ਹੈਗੀਆਂ ਨੇ ਆਸਟ੍ਰੇਲੀਆ ਦੇ ਵਿੱਚ
1: ਜੀ। ਸੋ ਬਿਲਕੁਲ ਜੀ, ਇਹ ਗੱਲਬਾਤ ਇਦਾਂ ਹੀ ਜਾਰੀ ਰਹੇਗੀ ਅਗਲੇ ਹਿੱਸੇ ਦੇ ਵਿੱਚ ਵੀ। ਇੱਧਰ ਬਹੁਤ ਸਾਰੇ ਸੁਨੇਹੇ ਆ ਚੁੱਕੇ ਹੈ ਸਾਨੂੰ, ਮਨਪ੍ਰੀਤ ਜੀ ਕਹਿ ਰਹੇ ਨੇ ਕਿ ਇਹਨਾਂ ਦੇ ਫੇਵਰੇਟ ਕਾਰਟੂਨ ਸੀ ਡਕਟੇਲਜ਼ ਤੇ ਮੋਟੂ ਪਤਲੂ। ਓਕੇ ਜੀ, ਕਰੈਕਟਰ ਕਿਹੜਾ ਫੇਵਰੇਟ ਸੀ ਮੈਂ ਇਹ ਪੁੱਛ ਰਿਹਾ ਸੀ, ਉਹ ਵੀ ਤੁਸੀਂ ਜ਼ਰੂਰ ਜ਼ਰੂਰ ਦੱਸਿਓ। ਇੱਧਰ ਗਗਨ ਜੀ ਕਹਿ ਰਹੇ ਨੇ ਕਿ ਹਾਲ ਚਾਲ ਨੇ ਪੁਨੀਤ ਭਾਜੀ, ਹੁਣੇ ਟਿਊਨਨ ਕੀਤਾ ਹੈ, ਕੰਮ ਦੇ ਉੱਤੇ ਅਸੀਂ ਸਟਕ ਸੀ, ਔਰ ਵੀਕਐਂਡ ਕਹਿ ਰਹੇ ਨੇ ਬਹੁਤ ਵਧੀਆ ਰਿਹਾ, ਸਿਡਨੀ ਅਸੀਂ ਗਏ ਸੀ ਮੈਲਬਨ ਤੋਂ ਇੰਜੋਏ ਕਰਨ, ਔਰ ਵਿਵਿਡ ਦੇਖਿਆ ਜੋ ਉੱਥੇ ਫੈਸਟੀਵਲ ਚੱਲਦਾ ਹੁੰਦਾ ਹੈ। ਬਹੁਤ ਬਹੁਤ ਸ਼ੁਕਰੀਆ ਗਗਨ ਜੀ। ਇੱਧਰ ਮੈਸੇਜ ਆਇਆ ਜੀ ਸੁਖਵਿੰਦਰ ਜੀ ਦਾ, ਕਹਿ ਰਹੇ ਨੇ ਟੋਮ ਐਂਡ ਜੈਰੀ ਦੇ ਵਿੱਚੋਂ ਮੇਰਾ ਫੇਵਰਟ ਸੀ ਜੈਰੀ। ਅੰਮ੍ਰਿਤ ਜੀ ਦਾ ਵੀ ਸੇਮ ਆ ਗਿਆ ਜੀ, ਇੱਕ ਚੱਲ ਕੀ ਰਿਹਾ ਹੈ, ਗੱਲ ਕੀ ਹੈ ਵੀ ਕਹਿ ਰਹੇ ਨੇ ਕਿ ਮੇਰਾ ਫੇਵਰਟ ਸੀ ਜੈਰੀ। ਓਕੇ, ਟੋਮ ਨੂੰ ਕਿਉਂ ਨਹੀਂ ਪਸੰਦ ਕਰਦੇ, ਕਿਉਂ ਨਹੀਂ? ਬਹੁਤ ਬਹੁਤ ਸ਼ੁਕਰੀਆ ਗਗਨ ਜੀ ਜਵਾਬ ਭੇਜਣ ਦੇ ਲਈ। ਇੱਧਰ ਸਿਮਰਨ ਜੀ ਕਹਿ ਰਹੇ ਨੇ ਮੇਰਾ ਪਸੰਦੀਦਾ ਕਾਰਟੂਨ ਕਰੈਕਟਰ ਸੀ ਟੇਲ ਸਪਿਨ ਦਾ ਬਲੂ। ਉਹ ਹਾਂ ਬਿਲਕੁਲ ਜੀ, ਜੋ ਜਹਾਜ਼ ਉਡਾਉਂਦਾ ਹੁੰਦਾ ਸੀ, ਉਹ ਕਹਿ ਰਹੇ ਨੇ ਇਹ ਮੇਰਾ ਫੇਵਰਟ ਸੀ ਕਿਉਂਕਿ ਇਹ ਬੜਾ ਕਿਊਟ ਜਿਹਾ ਭੋਲੂ ਜਿਹਾ ਭਾਲੂ ਸੀ, ਤੇ ਮੈਨੂੰ ਪਰਸਨਲੀ ਭਾਲੂ ਬਹੁਤ ਪਸੰਦ ਨੇ, ਅਤੇ ਨਾਲ ਦੀ ਨਾਲ ਗੂਫੀ ਵੀ ਬਹੁਤ ਪਸੰਦ ਸੀ। ਓਕੇ, ਇਹ ਕੀ ਚੱਕਰ ਹੈ ਕਿ ਤੁਹਾਨੂੰ ਬਹੁਤ ਸਾਰੇ ਟੈਡੀ ਬੀਅਰ ਗਿਫਟ ਮਿਲਦੇ ਨੇ, ਜਾਂ ਤੁਸੀਂ ਕਿਸੇ ਵੈਸੇ ਭਾਲੂ ਨੂੰ ਟੱਕਰੇ ਹੋ ਕਿਸੇ ਜ਼ਿੰਦਗੀ ਵਿੱਚ, ਉਹ ਵੀ ਤੁਸੀਂ ਦੱਸ ਸਕਦੇ ਹੋ। ਫਿਲਹਾਲ ਚੱਲਦੇ ਹਾਂ ਅਗਲੇ ਗਾਣੇ ਦੇ ਵੱਲ।

0: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: ਵੈਲਕਮ ਬੈਕ ਜੀ, ਸਵਾਗਤ ਇਸ ਕਮਰਸ਼ੀਅਲ ਵਕਫੇ ਤੋਂ ਬਾਅਦ SBS ਦੇ ਲਾਈਵ ਪੰਜਾਬੀ ਰੇਡੀਓ ਪ੍ਰੋਗਰਾਮ ਦੇ ਵਿੱਚ। ਮੈਂ ਹਾਂ ਪੁਨੀਤ ਢੀਂਗਰਾ। ਸੋ ਇੱਧਰ ਸਿਮਰਨ ਜੀ ਨੇ ਭੇਜਿਆ ਸੀ, ਇਹਨਾਂ ਨੂੰ ਗੂਫੀ ਅਤੇ ਟੇਲ ਸਪਿਨ ਵਾਲਾ ਬਲੂ ਕਾਰਟੂਨ ਕਰੈਕਟਰ ਬਹੁਤ ਪਸੰਦ ਹੈ ਔਰ ਕਹਿ ਰਹੇ ਨੇ ਮੈਨੂੰ ਭਾਲੂ ਪਰਸਨਲੀ ਬਹੁਤ ਚੰਗੇ ਲੱਗਦੇ ਨੇ। ਅਮਰਿਤ ਜੀ ਕਹਿ ਰਹੇ ਨੇ ਮੇ ਵੀ ਸਿਮਰਨ ਜੀ ਨੂੰ ਭਾਲੂ ਬਹੁਤ ਪਸੰਦ ਨੇ ਕਿਉਂਕਿ ਉਹ ਵੀ ਇੱਕ ਕਿਊਟ ਭਾਲੂ ਹੋਣਗੇ। ਠੀਕ ਹੈ ਜੀ, ਸ਼ੁਕਰੀਆ ਸ਼ੁਕਰੀਆ ਮੈਸੇਜ ਕਰਨ ਦੇ ਲਈ। ਔਰ ਆਓ ਅੱਗੇ ਵੱਧਦੇ ਹਾਂ। ਸੋ ਪਿਛਲੇ ਹਿੱਸੇ ਦੇ ਵਿੱਚ ਅਸੀਂ ਗੱਲਬਾਤ ਸਾਂਝੀ ਕਰ ਰਹੇ ਸਾਂ ਹਰਵਿੰਦਰ ਜੈਨ ਜੀ ਦੇ ਨਾਲ, ਜੋ ਘਰੇਲੂ ਹਿੰਸਾ ਬਾਰੇ ਜਾਗਰੂਕਤਾ ਫੈਲਾ ਰਹੇ ਨੇ। ਆਓ ਸੁਣਦੇ ਹਾਂ ਉਸੇ ਹੀ ਗੱਲਬਾਤ ਦਾ ਅਗਲਾ ਹਿੱਸਾ।
6: ਆਸਟ੍ਰੇਲੀਆ, ਤੁਸੀਂ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਜੀ ਆਸਟ੍ਰੇਲੀਆ ਦੇ ਵਿੱਚ?
7: 16 ਇਅਰਸ।
6: 16 ਸਾਲ ਤੋਂ। ਔਰ ਜਦੋਂ ਤੁਸੀਂ ਇਸ ਫੀਲਡ ਦੇ ਵਿੱਚ ਕੰਮ ਕਰ ਰਹੇ ਹੋ ਤੇ ਫਿਰ ਚੈਲੰਜਸ ਵੀ ਬਹੁਤ ਆਉਂਦੇ ਹੋਣਗੇ ਤੁਹਾਨੂੰ?
7: ਹਾਂਜੀ, ਚੈਲੰਜਸ ਆਉਂਦੇ ਨੇ, ਬਿਕੋਜ਼ ਬਹੁਤ ਡਿਫਰੈਂਟ ਟਾਈਪ ਦੇ ਕੇਸਿਸ ਹੁੰਦੇ ਨੇ। ਦੇਖੋ, ਹਰ ਮੈਰਿਜ ਸੋਲਵੇਬਲ ਨਹੀਂ ਹੁੰਦੀ, ਹਰ ਮੈਰਿਜ ਬੈਟਰ ਨਹੀਂ ਬਣਾਈ ਜਾ ਸਕਦੀ, ਬਿਕੋਜ਼ ਹਰ ਇੱਕ ਦੀਆਂ ਆਪਣੀਆਂ ਹੈਬਿਟਸ ਵੀ ਹੁੰਦੀਆਂ ਨੇ। ਕੁਛ ਲੋਕ ਬਹੁਤ ਜ਼ਿੱਦੀ ਹੁੰਦੇ ਨੇ, ਉਹ ਬਿਲਕੁਲ ਨਹੀਂ ਬਦਲਣਾ ਚਾਹੁੰਦੇ, ਕਿਸੇ ਦੇ ਫੰਡਾਮੈਂਟਲ ਰਾਈਟਸ ਨੂੰ ਵਾਇਲੇਟ ਕਰਨਾ ਆਪਣਾ ਹੱਕ ਸਮਝਦੇ ਨੇ। ਫਿਰ ਬਹੁਤ ਬਹੁਤ ਤਰ੍ਹਾਂ ਦੇ ਕੇਸਿਸ ਹੁੰਦੇ ਨੇ, ਐਂਡ ਮੈਨੀਪੁਲੇਸ਼ਨ ਬਹੁਤ ਹੁੰਦੀ ਆ। ਈਵਨ ਐਵੀਡੈਂਸ ਵੀ ਲੋਕ ਇਕੱਠਾ ਕਰ ਲੈਂਦੇ ਆ ਇੱਕ ਦੂਜੇ ਦੇ ਖਿਲਾਫ ਝੂਠਾ, ਤੇ ਬੜੇ ਕੰਪਲਿਕੇਟਿਡ ਕੇਸਿਸ ਨੇ।
6: ਜੀ ਜੀ ਜੀ ਜੀ। ਔਰ ਤੁਹਾਨੂੰ ਲੱਗਦਾ ਕਿ ਜਿਹੜਾ ਜਿਵੇਂ ਹੁਣ ਸਾਡਾ ਭਾਈਚਾਰਾ, ਅਸੀਂ ਇੱਕ ਪ੍ਰਦੇਸ਼ ਦੇ ਵਿੱਚ ਰਹਿੰਦੇ ਹਾਂ, ਜਦੋਂ ਪ੍ਰਵਾਸੀ ਅਸੀਂ ਬਣ ਜਾਂਦੇ ਇੱਥੇ ਆ ਕੇ, ਤਾਂ ਫਿਰ ਜਿਹੜੀਆਂ ਸਾਡੇ ਭਾਈਚਾਰੇ ਦੀਆਂ ਔਰਤਾਂ ਨੇ ਉਹਨਾਂ ਨੂੰ ਹੈਲਪ ਲੈਣਾ ਉਹਨਾਂ ਵਾਸਤੇ ਹੋਰ ਵੀ ਕੰਪਲੀਕੇਟਡ ਹੋ ਜਾਂਦਾ ਜਾਂ?
7: ਹਾਂਜੀ, ਓਬਵੀਅਸ ਸਾਰੀ ਗੱਲ ਕੌਨਫੀਡੈਂਸ ਤੋਂ ਸ਼ੁਰੂ ਹੁੰਦੀ ਆ। ਜੇ ਉਹਨਾਂ ਨੂੰ ਟਰੱਸਟ ਨਹੀਂ ਫੀਲ ਹੋਊਗਾ, ਉਹ ਕੌਨਫੀਡੈਂਟ ਨਹੀਂ ਫੀਲ ਕਰਨਗੀਆਂ। ਲੈਂਗੁਏਜ ਬੈਰੀਅਰਸ ਕਾਫੀ ਆਉਂਦੇ ਨੇ ਆਪਣੀਆਂ ਲੇਡੀਜ਼ ਨੂੰ, ਐਂਡ

0: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
1: गल करन वाला कोई केस ऑफिसर कोई कम्युनिटी एंगेजमेंट ऑफिसर मेनू प्रोवाइड करो ताकि मैं उन्हां नाल अपनी पूरी गल सांझी कर सकां ते सुविधावां हुण वध रहियां ने काफी ज्यादा सरकार इस गल ते ध्यान दे रही है कि आपां मल्टीकल्चरल जिहड़े सैटलर्स ने उन्हां नूं आपां किवें सपोर्ट करना
2: जी ए, ए जरूर तुसी जिवें पहलां वी जिक्र कीता सीगा कि इत्थे सिस्टम हैगा इत्थे प्रणालियां हैगियां ने ओह थोड़ा जिहा जरूर एलैबोरेट करो कि की सिस्टम है किवें लोक उन्हां प्रणालियां दा जां उस सिस्टम राहीं जाके अपने घरां नूं सुधार सकदे आ जां इस स्थिति तों बाहर आ सकदे आ
1: ਜੀ ਜੇ ਤਾਂ ਕੋਈ ਕ੍ਰਾਈਸਿਸ ਸਿਚੁਏਸ਼ਨ ਚੋਂ ਜਾ ਰਿਹਾ ਜਿੱਥੇ ਕਿ ਉਹਦੀ ਜਾਨ ਨੂੰ ਖਤਰਾ ਹੈਗਾ ਇਮੀਡੀਏਟਲੀ ਜਾਂ ਉਹਨੂੰ ਪੈਨਿਕ ਅਟੈਕ ਆ ਰਿਹਾ ਹੈ ਨਾ ਇਹੋ ਜਿਹੀ ਸਿਚੁਏਸ਼ਨ ਚੋਂ ਜਾ ਰਿਹਾ ਤਾਂ ਓਬਵੀਅਸਲੀ ਦੇ ਹੈਵ ਟੂ ਕਾਲ 000 ਤਾਂ ਫਿਰ ਪੁਲਿਸ ਉਹਨਾਂ ਲਈ ਹੈਲਪ ਅਰੇਂਜ ਕਰੂਗੀ ਤੇ 1-800 ਰਿਸਪੈਕਟ ਆ ਜੇ ਉਹਨਾਂ ਨੇ ਆਪਣਾ ਇਫ ਦੇ ਵਾਂਟ ਟੂ ਐਕਸਪਲੇਨ ਦੇਅਰ ਕੇਸ ਟੂ ਸਮਵਨ ਤੇ ਉਹ ਹੌਲੀ ਹੌਲੀ ਪ੍ਰੋਸੀਡ ਕਰਨਾ ਚਾਹੁੰਦੇ ਆ ਵਾਂਟ ਟੂ ਨੋ ਵਟ ਦੇਅਰ ਆਪਸ਼ਨਸ ਆਰ ਦੇ ਵਾਂਟ ਇਨਫੋਰਮੇਸ਼ਨ ਫਸਟ ਬਿਫੋਰ ਦੇ ਚੂਜ਼ ਕਿ ਆਪਾਂ

0: Los huevos son una buena forma de empezar el día. Para tener los mejores días, empieza con Eggland's Best. Comparados con los huevos comunes, tienen 6 veces más vitamina D, 10 veces más vitamina E y 25% menos grasa saturada. Eggland's Best te ofrece una nutrición superior para mantenerte con energía todo el día. Visita egglandsbest.com para descubrir recetas deliciosas. Eggland's Best. Mejor sabor, mejor nutrición. Mejores huevos.
1: ਇੱਥੇ ਮੈਂਟਲ ਹੈਲਥ ਸਪੋਰਟ ਵੀ ਹੈਗੀ ਆ, ਤੁਹਾਨੂੰ ਕੁਛ 10 ਸੈਸ਼ਨਸ ਫ੍ਰੀ ਮਿਲਦੇ ਆ, ਫਿਰ ਲੀਗਲ ਏਡ ਹੈਗੀ ਆ ਜੇ ਆਪਣੀਆਂ ਭੈਣਾਂ ਦੇ ਇਨਕਮ ਸੋਰਸਿਸ ਨਹੀਂ ਗੇ ਤਾਂ ਉਹਨਾਂ ਨੂੰ ਵਕੀਲ ਚਾਹੀਦਾ ਜਿਹੜਾ ਕਿ ਉਹਨਾਂ ਦਾ ਪੱਖ ਪ੍ਰੈਜੈਂਟ ਕਰੇ ਇਨ ਦਾ ਕੋਰਟ, IVO ਲੈਣਾ, ਤਾਂ ਉਹਦੇ ਸਾਰੇ ਇਹਨਾਂ ਚੀਜ਼ਾਂ ਦੇ ਆਪਣੇ ਕੋਲ ਫੈਸਿਲਿਟੀਜ਼ ਉਪਲਬਧ ਨੇ। ਹੁਣ ਤਾਂ IVO ਤੁਸੀਂ ਸਿੱਧਾ ਵੈਬਸਾਈਟ ਤੇ ਜਾ ਕੇ ਵੀ ਲੈ ਸਕਦੇ ਹੋ ਗਵਰਨਮੈਂਟ ਦੀ।
2: ਬਟ ਜਿਹੜਾ ਮੌਜੂਦਾ ਅਸੀਂ ਕਹਿ ਲਈਏ ਕਿ ਸਿਨੈਰੀਓ ਕਹਿ ਲਈਏ ਜਾਂ ਮੌਜੂਦਾ ਸਥਿਤੀ ਹੈਗੀ ਆ, ਉਹਦੇ ਵਿੱਚ ਆਪਣੇ ਭਾਈਚਾਰੇ ਦੇ ਵਿੱਚ ਅਵੇਅਰਨੈਸ ਹੈਗੀ ਹੈ ਜਾਂ ਕਿਸ ਤਰ੍ਹਾਂ ਦੇ ਕੇਸਿਸ ਆਉਂਦੇ ਨੇ, ਕੁਛ ਜੇ ਸਾਂਝਾ ਕਰਨਾ ਚਾਹੋ ਕੁਛ ਸਾਡੇ ਨਾਲ।
1: ਦੇਖੋ ਆਪਣੀਆਂ ਜਿਹੜੀਆਂ ਖਾਸ ਕਰਕੇ ਬੇਟੀਆਂ ਨੇ ਪੰਜਾਬ ਤੋਂ, ਉਹ ਈਅਰਸ ਐਂਡ ਈਅਰਸ ਜਦ ਤੱਕ ਬੱਚੇ ਟੀਨੇਜਰਸ ਨਹੀਂ ਹੋ ਜਾਂਦੇ ਨਾ, ਜਦ ਤੱਕ ਬੱਚੇ ਨਹੀਂ ਕਹਿਣ ਲੱਗ ਜਾਂਦੇ ਮੰਮੀ ਵੀ ਕਾਂਟ ਸੀ ਇਟ, ਵਾਈ ਯੂ ਆਰ ਬੀਅਰਿੰਗ ਇਟ, ਉਦੋਂ ਤੱਕ ਉਹ ਅਬਿਊਜ਼ ਬਰਦਾਸ਼ਤ ਕਰਨਾ ਛੱਡਦੀਆਂ ਨੇ। ਜਦੋਂ ਉਹਨਾਂ ਨੂੰ ਲੱਗਣ ਲੱਗ ਜਾਂਦਾ ਕਿ ਹਾਏ, ਜਦੋਂ ਬੱਚੇ ਆਪਣੇ ਆਪ ਨੂੰ ਕੁੱਟਣ ਲੱਗ ਜਾਂਦੇ ਆ, ਆਪਣੇ ਆਪ ਨੂੰ ਸੈਲਫ ਹਾਰਮ ਕਰਨ ਲੱਗ ਜਾਂਦੇ ਆ ਪੇਰੈਂਟਸ ਦੀ ਵਾਇਲੈਂਸ ਦੇਖ ਕੇ, ਫਿਰ ਲੇਡੀਜ਼ ਸਟੈਪ ਲੈਂਦੀਆਂ ਨੇ, ਤੇ ਇਹ ਬਹੁਤ ਹੀ ਭਿਆਨਕ ਸਿਚੁਏਸ਼ਨ ਆ। ਦੇਖੋ ਮੈਂ ਸਾਰੀ ਦੀ ਸਾਰੀ ਜਿਹੜੀ ਸਿਚੁਏਸ਼ਨ ਆ ਉਹ ਓਬਵੀਅਸਲੀ ਇੰਟਰਵਿਊ ਚ ਨਹੀਂ ਕਹਿ ਸਕਦੀ, ਬਿਕੋਜ਼ ਸਮ ਰੀਡਰਸ ਮਾਈਟ ਨਾਟ ਬੀ ਇਕੁਇਪਡ ਟੂ ਹੈਂਡਲ ਦੈਟ, ਯੂ ਨੋ ਦੈਟ ਕਾਈਂਡ ਆਫ ਸਿਨੈਰੀਓਸ, ਪਰ ਦੈਟਸ ਵਾਟਸ ਹੈਪਨਿੰਗ ਵਿਦ ਆਰ ਵਿਮੈਨ। ਜਦ ਤੱਕ ਬੱਚੇ ਕਹਿਣਾ ਸ਼ੁਰੂ ਨਹੀਂ ਕਰਦੇ ਕਿ ਮੰਮਾ ਯੂ ਸ਼ੁਡ ਸੈਪਰੇਟ, ਇਟਸ ਨਾਟ ਸੇਫ, ਵੀ ਆਰ ਨਾਟ ਸੇਫ ਈਵਨ, ਤੇ ਤਦ ਤੱਕ ਮਦਰ ਸਟੈਪ ਨਹੀਂ ਲੈਂਦੀਆਂ।
2: ਹਰਵਿੰਦਰ ਜੀ, ਜਾਂਦੇ ਜਾਂਦੇ ਕਮਿਊਨਿਟੀ ਨੂੰ ਕੋਈ ਸੁਨੇਹਾ ਜਾਂ ਕੁਛ ਜਾਗਰੂਕ ਕਰਦੀ ਗੱਲ ਕੋਈ ਕਹਿਣਾ ਚਾਹੁੰਦੇ ਹੋਵੋ ਤੁਸੀਂ ਸਮਾਜ ਨੂੰ?
1: ਅਫਕੋਰਸ, ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਜਿਹੜੀ ਬਦਲਾਵ ਆ ਨਾ, ਚੇਂਜ ਆ, ਉਹ ਆਪਣੇ ਤੋਂ ਸ਼ੁਰੂ ਹੁੰਦੀ ਆ, ਤਾਂ ਇਸੇ ਲਈ ਸਭ ਤੋਂ ਪਹਿਲਾਂ ਸਵਾਧਿਆਏ, ਸਭ ਤੋਂ ਪਹਿਲਾਂ ਆਪਣੇ ਆਪ ਨੂੰ ਜਾਣਨ ਦੀ ਲੋੜ ਹੈਗੀ ਆ ਕਿ ਮੈਂ ਕੀ ਠੀਕ ਆ, ਕੀ ਗਲਤ ਕਰ ਰਿਹਾ ਜਾਂ ਕਰ ਰਹੀ ਹਾਂ, ਤੇ ਮੇਰੇ ਆਸ ਪਾਸ ਦੇ ਸਾਰੇ ਲੋਕ ਸੇਫ ਹੋਣੇ ਚਾਹੀਦੇ ਆ। ਮੈਂ ਤਾਂ ਸੇਫ ਹੋਣਾ ਹੀ ਚਾਹੀਦਾ, ਉਹ ਤਾਂ ਮੇਰੀ ਰਿਸਪੋਂਸੀਬਿਲਿਟੀ ਆ, ਬਟ ਮੇਰੇ ਆਸ ਪਾਸ ਦੇ ਸਾਰੇ ਲੋਕ ਜੇ ਸੇਫ ਹੋਣਗੇ, ਦੈਨ ਆਈ ਐਮ ਅ ਗੁੱਡ ਸਿਟੀਜ਼ਨ। ਤੇ ਇਹ ਕਿਸ ਤਰ੍ਹਾਂ ਅਚੀਵ ਕਰਨਾ, ਇਹ ਜਰਨੀ ਤੁਸੀਂ ਅੱਜ ਹੀ ਸ਼ੁਰੂ ਕਰੋ, ਇਸ ਤਰ੍ਹਾਂ ਆਪਾਂ ਸੇਫ ਕਮਿਊਨਿਟੀ ਬਿਲਡ ਕਰ ਸਕਦੇ ਹਾਂ।
2: ਰਵਿੰਦਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਸਮਾਂ ਕੱਢਿਆ ਔਰ ਬਹੁਤ ਜਿਹੜੀਆਂ ਅਹਿਮ ਤੇ ਖਾਸ ਜਾਣਕਾਰੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਉਮੀਦ ਕਰਦੇ ਹਾਂ ਦੋਸਤੋ ਕਿ ਤੁਹਾਨੂੰ ਇਸ ਗੱਲਬਾਤ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ। ਅਜਿਹੀਆਂ ਹੋਰਨਾਂ ਜਾਣਕਾਰੀਆਂ ਤੇ ਖਬਰਾਂ ਦੇ ਵਾਸਤੇ ਤੁਸੀਂ ਜੁੜੇ ਰਹੋ SBS ਪੰਜਾਬੀ ਦੇ ਨਾਲ, ਤੇ ਮੈਨੂੰ ਪਤਰਸ ਮਸੀਹ ਨੂੰ ਔਰ ਸਾਡੇ ਮਹਿਮਾਨ ਹਰਵਿੰਦਰ ਹੋਰਾਂ ਨੂੰ ਦਿਓ ਇਜਾਜ਼ਤ। ਧੰਨਵਾਦ।
3: ਸਵਾਸ ਕਰਦੇ ਹਾਂ ਕਿ ਜਾਣਕਾਰੀ ਵੀ ਚੰਗੀ ਲੱਗੀ ਹੋਵੇਗੀ। ਇਸ ਤਰ੍ਹਾਂ ਇਸ ਤਰੀਕੇ ਦੀਆਂ ਹੋਰ ਇੰਟਰਵਿਊਜ਼ ਅਤੇ ਜਾਣਕਾਰੀਆਂ ਤੁਸੀਂ SBS ਪੰਜਾਬੀ ਦੀ ਵੈਬਸਾਈਟ, SBS ਪੰਜਾਬੀ ਦੇ ਫੇਸਬੁੱਕ ਅਤੇ ਇੰਸਟਾ ਪੇਜ ਦੇ ਉੱਤੇ ਜਾ ਕੇ ਵੀ ਹਾਸਲ ਕਰ ਸਕਦੇ ਹੋ ਜੀ। ਇੱਧਰ ਮੈਸੇਜ ਆ ਚੁੱਕਾ ਹੈ ਸੁਖਵਿੰਦਰ ਜੀ ਦਾ, ਇਹ ਦੱਸਦੇ ਨੇ, ਕਹਿੰਦੇ ਨੇ ਟੋਮ ਐਂਡ ਜੈਰੀ ਦੇ ਵਿੱਚੋਂ ਜੈਰੀ ਤਾਂ ਪਸੰਦ ਹੈ ਕਿਉਂਕਿ ਟੋਮ ਵਿਚਾਰਾ, ਅੱਛਾ ਟੋਮ ਵਿਚਾਰਾ ਹੈ ਲੇਕਿਨ ਹਮੇਸ਼ਾ ਕੁੱਟਦਾ ਸੀ ਜੈਰੀ ਨੂੰ। ਓਕੇ, ਔਰ ਕਹਿੰਦੇ ਜੈਰੀ ਸਾਡੇ ਵਰਗਾ ਨੋਟੀ ਸੀ ਅਤੇ ਸਾਡੇ ਵਰਗਾ ਐਕਟਿਵ ਵੀ ਆ ਉਹ। ਓਕੇ ਜੀ, ਥੈਂਕ ਯੂ। ਰਮਨ ਜੀ ਕਹਿ ਰਹੇ ਨੇ, ਪੁਨੀਤ ਜੀ ਸਤਿ ਸ਼੍ਰੀ ਅਕਾਲ, ਇਟਸ ਰਮਨ, ਬਹੁਤ ਸੋਹਣਾ ਸ਼ੋਅ ਤੁਹਾਡਾ ਆਲਵੇਜ਼ ਦੀ ਤਰ੍ਹਾਂ, ਧੰਨਵਾਦ ਰੰਗ ਬੰਨਣ ਲਈ, ਬਹੁਤ ਬਹੁਤ ਸ਼ੁਕਰੀਆ। ਔਰ ਹੁਣ ਮੈਂ ਤੁਹਾਨੂੰ ਮਿਲਾਂਗਾ ਵੀਰਵਾਰ ਇਸੇ ਟਾਈਮ, ਇਸੇ ਟਾਈਮ ਤਾਂ ਚਲੋ ਅਲਵਿਦਾ ਲੈਣ ਦਾ ਸਮਾਂ ਹੋ ਜਾਂਦਾ, ਇਸ ਤੋਂ ਇੱਕ ਘੰਟਾ ਪਹਿਲਾਂ ਜ਼ਰੂਰ ਟਿਊਨ ਇਨ ਕਰਿਓ। ਔਰ ਅਗਰ ਤੁਹਾਡਾ ਕੋਈ ਯਾਰ ਦੋਸਤ ਮਿੱਤਰ ਬੇਲੀ ਰਿਸ਼ਤੇਦਾਰ ਅਗਰ ਸ਼ੈਪਟਨ ਦੇ ਵਿੱਚ ਰਹਿੰਦੇ ਆ, ਜੋ ਸ਼ੈਪਟਨ ਰੀਜਨਲ ਇਲਾਕਾ ਹੈ, ਅਸੀਂ ਔਰ ਸਾਡੀ ਟੀਮ ਅਸੀਂ ਪਹੁੰਚ ਰਹੇ ਹਾਂ ਜੀ ਸ਼ੁੱਕਰਵਾਰ ਨੂੰ ਸਵੇਰੇ ਉੱਥੇ ਸ਼ੈਪਟਨ ਦੀ ਮਾਰਕੀਟ ਦੇ ਵਿੱਚ, ਤੁਹਾਡੇ ਸਭ ਦੇ ਨਾਲ ਗੱਲਾਂ ਬਾਤਾਂ ਕਰਾਂਗੇ। ਅਗਰ ਸ਼ੁੱਕਰਵਾਰ ਫ੍ਰੀ ਹੋਵੋਗੇ ਤਾਂ ਜ਼ਰੂਰ ਉੱਥੇ ਪਹੁੰਚਿਓ ਅਤੇ ਨਾਲ ਦੀ ਨਾਲ ਸਾਨੂੰ ਮਿਲਿਓ ਵੀ ਜ਼ਰੂਰ। ਇੱਧਰ ਮਨਦੀਪ ਔਲਖ ਜੀ ਵੀ ਹੁਣ ਮੈਸੇਜ ਭੇਜਦੇ ਨੇ, ਕਹਿ ਰਹੇ ਨੇ ਸਤਿ ਸ਼੍ਰੀ ਅਕਾਲ ਪੰਜਾਬੀ SBS ਪੰਜਾਬੀ ਦੀ ਟੀਮ, ਅਤੇ ਜਵਾਬ ਭੇਜਦੇ ਨੇ ਜੋ ਮੈਂ ਮੂਵੀ ਦਾ ਪੁੱਛਿਆ ਸੀ। ਜ਼ਰੂਰ ਜੀ, ਬਹੁਤ ਬਹੁਤ ਸ਼ੁਕਰੀਆ ਤੁਹਾਡਾ ਸਾਰਿਆਂ ਦਾ ਜਵਾਬ ਦੇਣ ਦੇ ਲਈ। ਬਿਲਕੁਲ ਜੀ, ਜਵਾਬ ਹੈ ਜੀ, ਮੈਂ ਵਾਪਸ ਆਊਂਗਾ ਮੂਵੀ ਦੇ ਲਿਰਿਸਟ ਦਾ ਨਾਮ ਹੈ ਜੀ ਇਰਸ਼ਾਦ ਕਾਮਿਲ, ਔਰ ਇਮਤਿਆਜ਼ ਅਲੀ ਹਮੇਸ਼ਾ ਤੋਂ ਹੀ ਇਰਸ਼ਾਦ ਕਾਮਿਲ ਨਾਲ ਕੰਮ ਕਰਦੇ ਰਹੇ ਨੇ, ਮਿਊਜ਼ੀਸ਼ੀਅਨ ਦੇ ਵਿੱਚ ਹੋਏ ਆ, ਰਹਿਮਾਨ ਦੇ ਨਾਲ ਕੰਮ ਕਰਦੇ ਨੇ, ਔਰ ਕਮਾਲ ਦੀ ਇਹਨਾਂ ਦੀ ਤਿੱਕੜੀ ਹੈ ਔਰ ਕਿਆ ਕਮਾਲ ਦਾ ਮਿਊਜ਼ਿਕ ਬਣਾਉਂਦੇ ਨੇ। ਹੁਣ ਲੈਂਦੇ ਹਾਂ ਜੀ ਇਜਾਜ਼ਤ, ਜੁੜੇ ਰਹੋ ਸੁਣਦੇ ਰਹੋ SBS ਪੰਜਾਬੀ। ਪੁਨੀਤ ਟਿੰਗਰਾ ਸਾਈਨਿੰਗ ਆਫ ਜੀ ਨਾਓ।

ਸੋ ਬਿਲਕੁਲ ਜੀ, ਅੱਜ ਤਾਂ ਇੱਕ ਹੋਰ ਗਾਣੇ ਦਾ ਸਮਾਂ ਬਚ ਚੁੱਕਾ ਹੈ ਔਰ ਤੁਹਾਨੂੰ ਗਾਣਾ ਇੱਕ ਹੋਰ ਸੁਣਾਵਾਂਗੇ। ਇੱਧਰ ਅਮਰਿਤ ਜੀ ਕਹਿ ਰਹੇ ਨੇ ਕਿ ਬਹੁਤ ਸੋਹਣਾ ਪ੍ਰੋਗਰਾਮ ਸੀ ਅੱਜ ਦਾ। ਸੋ ਵੈਸੇ ਤਾਂ ਮੈਂ ਇਜਾਜ਼ਤ ਲੈ ਚੁੱਕਾ ਸਾਂ, ਲੇਕਿਨ ਸੋਚਿਆ ਕਿ ਚਲੋ ਕਿਉਂ ਨਾ ਇੱਕ ਪਿਆਰਾ ਜਿਹਾ ਗਾਣਾ ਹੋਰ ਪਲੇ ਕਰ ਦਈਏ। ਸੋ ਅਗਲਾ ਗਾਣਾ ਆਵੇਗਾ ਜੀ ਵਨ ਲਵ ਬਾਏ AP ਢਿੱਲੋਂ, ਔਰ ਵੀਰਵਾਰ ਨੂੰ ਸ਼ਾਮ ਨੂੰ ਜ਼ਰੂਰ ਮਿਲਦੇ ਹਾਂ ਜੀ। ਉਸ ਤੋਂ ਇਲਾਵਾ ਸਾਡੇ ਬਾਕੀ ਪ੍ਰੋਗਰਾਮ ਵੀ ਤੁਸੀਂ ਜ਼ਰੂਰ ਸੁਣਦੇ ਰਿਹਾ ਕਰੋ, ਔਰ ਕੱਲ੍ਹ ਬੁੱਧਵਾਰ ਸਾਡੇ SBS ਦੇ ਸਿਡਨੀ ਸਟੂਡੀਓ ਤੋਂ ਹੀ ਪੰਜਾਬੀ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ। ਬਹੁਤ ਬਹੁਤ ਸ਼ੁਕਰੀਆ ਸਾਥ ਦੇਣ ਦੇ ਲਈ, ਔਰ ਆਓ ਹੁਣ ਪਲੇ ਕਰਦੇ ਹਾਂ ਜੀ ਸਾਡਾ ਅਗਲਾ ਅਤੇ ਆਖਰੀ ਗਾਣਾ। ਜੁੜੇ ਰਹੋ, ਸੁਣਦੇ ਰਹੋ SBS ਪੰਜਾਬੀ। ਮੈਂ ਹਾਂ ਪੁਨੀਤ ਟਿੰਗਰਾ।